0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਾਵਨ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲੇ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਸਮਾਂ ਹੈ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਵਿਚਾਰ ਦਾ। ਬੇਨਤੀ ਕਰਾਂ ਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਜੋ ਪਿਛਲੇ ਕੁਝ ਹਫ਼ਤਿਆਂ ਤੋਂ ਰੋਜ਼ਾਨਾ ਹੀ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਪਾਵਨ ਗੁਰਬਾਣੀ ਅਤੇ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੋੜਦੇ ਆ ਰਹੇ ਹਨ। ਰਹਿੰਦੀ 31 ਮਈ ਤੱਕ ਆਪ ਸੰਗਤਾਂ ਦੇ ਸਤਿਕਾਰਯੋਗ ਗਿਆਨੀ ਜੀ ਨੇ ਦਰਸ਼ਨ ਕਰਨੇ ਨੇ। ਬੜੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਆਪ ਜੀ ਰੋਜ਼ਾਨਾ ਹੀ ਗੁਰਮਤਿ ਵਿਚਾਰਾਂ, ਗੁਰੂ ਸ਼ਬਦ, ਗੁਰ ਇਤਿਹਾਸ ਸਰਵਣ ਕਰਨ ਆਉਂਦੇ ਹੋ। ਰਹਿੰਦੇ ਦਿਨਾਂ ਦਾ ਵੀ ਇਸੇ ਹੀ ਤਰ੍ਹਾਂ ਵੱਧ ਤੋਂ ਵੱਧ ਲਾਭ ਉਠਾਉਣਾ, ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ, ਲਾਹੇ ਪ੍ਰਾਪਤ ਕਰਨੇ। ਸਵਾਉ ਬੇਨਤੀ ਕਰਾਂ ਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਨੂੰ, ਆਪ ਜੀ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜੇ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲਾ ਨਾਥ ਨਾਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਹਿਬ ਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਪਿਛਲੇ ਪਹਿਰਾਂ ਦੇ ਸੰਧਿਆ ਦੇ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ। ਸਤਿਗੁਰਾਂ ਦੀ ਰੱਬੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਚੱਲ ਰਹੀ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਇਸ ਵਕਤ ਆਪ ਜੀ ਗੁਰੂ ਚਰਨਾਂ 'ਚ ਜੁੜ ਬੈਠੇ। ਨਾਦਰ ਹਿੰਦੁਸਤਾਨ 'ਤੇ ਕਈ ਹਮਲੇ ਕਰਕੇ ਗਿਆ, ਜਿਹਦਾ ਰਸਤਾ ਕਿਸੇ ਨੇ ਨਹੀਂ ਰੋਕਿਆ ਸਿਵਾਏ ਖਾਲਸੇ ਪੰਥ ਦੇ। ਜਦੋਂ ਹਿੰਦੁਸਤਾਨ ਦਾ ਬਹੁਤ ਵੱਡਾ ਸਰਮਾਇਆ, ਬੜੇ ਬੜੇ ਕੀਮਤੀ ਹੀਰੇ ਜਵਾਹਰਾਤ ਇਹ ਲੁੱਟ ਕੇ ਲੈ ਕੇ ਜਾਂਦਾ ਤੇ ਸਿਰਫ ਖਾਲਸਾ ਰਸਤੇ 'ਚ ਇਹਨੂੰ ਰੋਕਦਾ, ਇਹ ਬੜਾ ਪਰੇਸ਼ਾਨ ਹੋਇਆ। ਨਾਦਰ ਸੂਬੇ ਲਾਹੌਰ ਜ਼ਕਰੀਆ ਖਾਨ ਨੂੰ ਪੁੱਛਦਾ ਹੈ, ਇਹ ਕੌਣ ਨੇ ਜਿਹੜੇ ਮੈਨੂੰ ਲੁੱਟ ਕੇ ਲੈ ਜਾਂਦੇ ਆ, ਇਹ ਕਿਹਦੀ ਉਮਤ ਹੈ, ਇਹਨਾਂ ਦਾ ਦੇਸ਼ ਕਿਹੜਾ ਹੈ? ਤਾਂ ਜ਼ਕਰੀਆ ਨੇ ਦੱਸਿਆ ਕਿ ਇਹਨਾਂ ਦਾ ਦੇਸ਼ ਘੋੜਿਆਂ ਦੀਆਂ ਕਾਠੀਆਂ ਨੇ, ਇਹ ਚੱਲਦਿਆਂ ਚੱਲਦਿਆਂ ਖਾ ਲੈਂਦੇ ਤੇ ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਬੈਠੇ ਸੌ ਲੈਂਦੇ। ਹਾੜ ਦੇ ਮਹੀਨਿਆਂ ਦੇ ਵਿੱਚ ਜਦੋਂ ਲੂ ਚੱਲਦੀ ਹੈ ਉਦੋਂ ਇਹ ਸਾਰਾ ਸਾਰਾ ਦਿਨ ਪਾਣੀ ਨਹੀਂ ਪੀਂਦੇ, ਕਈ ਕਈ ਦਿਨ ਇਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ। ਪਰ ਤਲਵਾਰ ਪਕੜ ਕੇ ਘੋੜਿਆਂ ਨਾਲੋਂ ਵੀ ਜ਼ਿਆਦਾ ਤੇਜ਼ ਦੌੜਦੇ ਆ ਤੇ ਸਾਡੇ ਆਹੂ ਲਾਉਂਦੇ ਆ, ਅਸੀਂ ਇਹਨਾਂ ਨੂੰ ਮਾਰਦਿਆਂ ਮਾਰਦਿਆਂ ਥੱਕ ਗਏ ਹਾਂ ਪਰ ਇਹ ਮੁੱਕਦੇ ਨਹੀਂ। ਉਹਨੇ ਪੁੱਛਿਆ ਇਹ ਕਿਹਦੀ ਉਮਤ ਹੈ, ਇਹਨੇ ਦੱਸਿਆ ਇਹ ਗੁਰੂ ਨਾਨਕ ਸਾਹਿਬ ਦੀ ਉਮਤ ਹੈ, ਅਸੀਂ ਇਹਨਾਂ ਦੇ ਗੁਰੂਆਂ ਨੂੰ ਵੀ ਸ਼ਹੀਦ ਕੀਤਾ, ਅਸੀਂ ਇਹਨਾਂ ਦੇ ਗੁਰੂ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ। ਨਾਦਰ ਨੇ ਸਿਰ ਹਿਲਾਇਆ, ਕਹਿਣ ਲੱਗਾ ਫਿਰ ਇਸੇ ਕਰਕੇ ਤੁਹਾਡਾ ਬੇੜਾ ਗਰਕ ਰਿਹਾ, ਉਹ ਦਿਨ ਦੂਰ ਨਹੀਂ ਜਦੋਂ ਇਹ ਸਿੰਘ ਇਸ ਧਰਤੀ ਦੇ ਰਾਜੇ ਹੋਣਗੇ ਬਾਦਸ਼ਾਹ ਹੋਣਗੇ। ਗੱਲ ਨਾਦਰ ਨੇ ਕਹੀ, ਨਾਦਰ ਇਹ ਕਹਿ ਕੇ ਲਾਹੌਰ ਤੋਂ ਚਲਾ ਗਿਆ। ਪਰ ਸੂਬੇ ਲਾਹੌਰ ਜ਼ਕਰੀਆ ਖਾਨ ਨੂੰ ਇਹ ਸੁਣ ਕੇ ਅੱਗ ਲੱਗ ਗਈ, ਕਿਉਂਕਿ ਹੁਣ ਇਹ ਖਿਜਿਆ ਹੋਇਆ ਸੀ ਨਾਦਰ ਤੋਂ, 3 ਕਰੋੜ ਰੁਪਈਆ ਦੇਣਾ ਇਹਨੇ ਮੰਨਿਆ ਸੀ, ਇਹਨੇ ਆਪਣੀ ਖਿਜ ਹੁਣ ਸਿੰਘਾਂ 'ਤੇ ਕੱਢੀ ਹੈ। ਉਹ ਕਥਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਇਹ ਸਿੱਖਾਂ ਦੀ ਲਾਲ ਕਿਤਾਬ ਹੈ, ਇਹ ਖਾਲਸੇ ਦਾ ਇਤਿਹਾਸ ਹੈ। ਇਹਦੇ ਵਿੱਚ ਜਿਹੜੀ ਖਾਲਸੇ ਦੀ ਕਰਨੀ, ਖਾਲਸੇ ਦੀ ਰਹਿਣੀ ਬਹਿਣੀ ਕਥਨੀ ਵਰਣਨ ਕੀਤੀ ਗਈ ਹੈ, ਅਸਲ ਵਿੱਚ ਖਾਲਸੇ ਦਾ ਇਹ ਸਰੂਪ ਹੈ ਸਾਰੀ ਕਥਾ। ਖਾਲਸੇ ਪੰਥ ਦਾ ਸਰੂਪ ਕੀ ਹੈ, ਖਾਲਸਾ ਕੀ ਕਰਦਾ ਰਿਹਾ, ਖਾਲਸੇ ਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੈ, ਉਹ ਸਾਰੀ ਮਰਿਆਦਾ ਇਸ ਗ੍ਰੰਥ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਨੇ ਲਿਖੀ ਹੈ। ਇਹ ਕਥਾ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਸੁਣਨੀ ਚਾਹੀਦੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸੂਰਬੀਰ ਬਹਾਦਰ ਯੋਧਿਆਂ ਸੂਰਮਿਆਂ ਦਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ

0: ਜ਼ਕਰੀਏ ਨੇ ਨਾਦਰ ਦੀਆਂ ਗੱਲਾਂ ਸੁਣੀਆਂ ਨਾ, ਨਾਦਰ ਨੇ ਕਿਹਾ ਫਿਰ ਤਾਂ ਇਹ ਰਾਜੇ ਬਣਨਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਬਾਦਸ਼ਾਹ ਹੋਣਗੇ। ਜੇ ਸਿੰਘ ਇਹੋ ਜਿਹੇ ਨੇ ਜਿਹੋ ਜਿਹੇ ਤੂੰ ਦੱਸਿਆ, ਫਿਰ ਇਹਨਾਂ ਨੂੰ ਬਾਦਸ਼ਾਹ ਬਣਨ ਤੋਂ ਨਾ ਮੈਂ ਰੋਕ ਸਕਦਾ ਨਾ ਕੋਈ ਹੋਰ ਰੋਕ ਸਕਦਾ। ਇਹ ਗੱਲ ਸੁਣ ਕੇ ਜ਼ਕਰੀਏ ਨੂੰ ਬੜੀ ਨਮੋਸ਼ੀ ਆਈ, ਇਹਦਾ ਮਨ ਬੜਾ ਖਿਜਿਆ।
1: ਤਿਉਂ ਤਿਉਂ ਲਾਗੋ ਕਰਨ ਬੁਰਾਈ,
0: ਇਹ ਸਿੰਘਾਂ ਦੀ ਤਿਵੇਂ ਤਿਵੇਂ ਬੁਰਾਈ ਕਰਨ ਲੱਗਾ, ਖਾਲਸੇ ਦਾ ਹੋਰ ਜ਼ਿਆਦਾ ਦੁਸ਼ਮਣ ਬਣ ਗਿਆ।
1: ਟੋਲ ਟੋਲ ਸਿੰਘਨ ਕੋ ਮਾਰੇ,
0: ਸਿੰਘਾਂ ਨੂੰ ਟੋਲ ਟੋਲ ਕੇ ਲੱਭ ਲੱਭ ਕੇ, ਜਿੱਥੋਂ ਸਿੰਘ ਮਿਲਦੇ ਕਿਸੇ ਪਿੰਡ ਚੋਂ, ਕਿਸੇ ਨਗਰ ਚੋਂ, ਕਿਸੇ ਜੰਗਲ ਚੋਂ, ਕਿਸੇ ਰਸਤੇ ਜਾਂਦੇ ਵਿੱਚੋਂ, ਜਿੱਥੇ ਜਿੱਥੇ ਵੀ ਸਿੰਘ ਇਹਨੂੰ ਲੱਭਦੇ ਨੇ, ਲੱਭ ਲੱਭ ਕੇ ਸਿੰਘ ਮਾਰਨ ਲੱਗਾ।
1: ਜੈਸੇ ਮਾਰੇ ਟੋਲ ਸ਼ਿਕਾਰੇ,
0: ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਨੂੰ ਲੱਭ ਕੇ ਮਾਰਦਾ ਨਾ ਜੰਗਲ ਚੋਂ, ਏਦਾਂ ਸ਼ਿਕਾਰ ਬਣਾ ਕੇ ਕਹਿੰਦੇ ਸਿੰਘਾਂ ਨੂੰ ਮਾਰਨ ਲੱਗਾ ਇਹ ਪਾਪੀ ਜ਼ਕਰੀਆ ਖਾਨ।
1: ਜੋ ਸਿੰਘਨ ਕੋ ਆਨ ਬਤਾਵੇ,
0: ਜਿਹੜਾ ਕੋਈ ਇਹਨੇ ਐਲਾਨ ਕੀਤਾ ਕਿ ਜਿਹੜਾ ਮੈਨੂੰ ਸਿੰਘਾਂ ਬਾਰੇ ਆ ਕੇ ਦੱਸ ਪਾਵੇਗਾ ਵੀ ਫਲਾਣੀ ਜਗ੍ਹਾ ਤੇ ਸਿੰਘ ਬੈਠੇ ਨੇ ਉੱਥੋਂ ਜਾ ਕੇ ਫੜ ਲਓ, ਕਹਿੰਦਾ ਜਿਹੜਾ ਮੈਨੂੰ ਸਿੰਘਾਂ ਬਾਰੇ ਆ ਕੇ ਦੱਸੇਗਾ
1: ਤੁਰਤ ਇਨਾਮ ਸੋ ਤਾਹੇ ਦੇਵਾਵੇ,
0: ਕਹਿੰਦਾ ਮੈਂ ਉਹਨੂੰ ਤੁਰਤ ਫੁਰਤ ਇਨਾਮ ਦੇਵਾਂਗਾ, 10 ਰੁਪਈਏ 20 ਰੁਪਈਏ, ਕਹਿੰਦਾ ਇਸ ਤਰ੍ਹਾਂ ਮੈਂ ਉਹਨੂੰ ਇਨਾਮ ਬਖਸ਼ਿਸ਼ ਕਰਾਂਗਾ।
1: ਜੋ ਸਿੰਘਨ ਕੋ ਦੱਸੋ ਗ੍ਰਾਮ,
0: ਜਿਹੜਾ ਕੋਈ ਮੈਨੂੰ ਸਿੰਘਾਂ ਦਾ ਪਿੰਡ ਦੱਸੇ ਵੀ ਪੰਜਾਬ ਦੀ ਧਰਤੀ ਤੇ ਫਲਾਣੀ ਜਗ੍ਹਾ ਤੇ ਸਿੰਘਾਂ ਦਾ ਪਿੰਡ ਆ, ਉਸ ਪਿੰਡ ਚ ਸਿੰਘ ਰਹਿੰਦੇ ਹਨ,
1: ਤਾਂ ਕੋ ਦੇਵੇ ਬਹੁਤ ਇਨਾਮ,
0: ਕਹਿੰਦਾ ਮੈਂ ਉਹਨੂੰ ਬਹੁਤ ਵੱਡੇ ਇਨਾਮ ਦਿਆਂਗਾ, ਉਹਨੂੰ ਜਗੀਰਾਂ ਦਿਆਂਗਾ, ਜਿਹੜੇ ਪਿੰਡ ਚ ਸਿੰਘ ਵਸਦੇ ਆ ਉਹਨਾਂ ਸਿੰਘਾਂ ਨੂੰ ਮਾਰ ਕੇ ਉਹਨਾਂ ਸਿੰਘਾਂ ਦੀ ਜਿੰਨੀ ਜ਼ਮੀਨ ਜਾਇਦਾਦ ਹੈ ਤੇ ਦੱਸਣ ਵਾਲਿਆਂ ਨੂੰ ਮੈਂ ਉਹ ਸਾਰੀ ਜ਼ਮੀਨ ਜਾਇਦਾਦ ਬਖਸ਼ ਦੇਵਾਂਗਾ।
1: ਲਾਲਚ ਇਤ ਸਿੰਘਨ ਪਕੜਾਵੇ,
0: ਕਹਿੰਦੇ ਏਦਾਂ ਜਦੋਂ ਇਹਨੇ ਐਲਾਨ ਕੀਤਾ ਤੇ ਲਾਲਚ ਵਸ ਹੋਏ ਲੋਭੀ ਲੋਕ ਅਧਰਮੀ ਲੋਕ, ਉਹ ਸਿੰਘਾਂ ਦੀ ਫੜਾ ਫੜਾਈ ਕਰਾਉਣ ਲੱਗੇ, ਸਿੰਘਾਂ ਦੀਆਂ ਜਸੂਸੀਆਂ ਕਰਦੇ, ਸਿੰਘਾਂ ਦੀਆਂ ਮੁਖਬਰੀਆਂ ਕਰਕੇ ਸਿੰਘ ਫੜਾਉਣ ਲੱਗੇ।
1: ਲੋਕ ਲੋਕ ਸਿੰਘ ਸੋ ਜਾਨ ਬਚਾਵੇ,
0: ਹੁਣ ਸਿੰਘਾਂ ਵਾਸਤੇ ਫਿਰ ਔਖਾ ਸਮਾਂ ਆ ਬਣਿਆ। ਤੋ ਸਿੰਘਾਂ ਨੇ ਵੀ ਸਮਾਂ ਵਿਚਾਰਿਆ, ਕਿਉਂਕਿ ਸਮੇਂ ਦੀ ਵਿਚਾਰ ਹੁੰਦੀ ਖਾਲਸਾ ਜੀ, ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਸਮਾਂ ਬੜਾ ਬਲਵਾਨ ਹੁੰਦਾ, ਕਈ ਵਾਰੀ ਇਹੀ ਸਮਾਂ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਤੇ ਰਾਜਿਆਂ ਨੂੰ ਭਿਖਾਰੀ ਵੀ ਬਣਾ ਦਿੰਦਾ। ਇਸ ਕਰਕੇ ਰੱਬ ਤੋਂ ਸਦਾ ਭੈ ਭੀਤ ਹੋ ਕੇ ਰਹਿਣਾ ਚਾਹੀਦਾ, ਪਤਾ ਨਹੀਂ ਕਿਹੜੇ ਵੇਲੇ ਪਰਮੇਸ਼ਰ ਨੇ ਕਿਹੋ ਜਿਹਾ ਚੱਕਰ ਚਲਾ ਦੇਣਾ। ਸ਼ਾਹ ਮੁਹੰਮਦ ਦਾ ਡਰੀਏ ਉਸ ਰੱਬ ਕੋਲੋਂ, ਪਾਤਸ਼ਾਹਾਂ ਤੋਂ ਭੀਖ ਮੰਗਾਵਦਾ ਜੋ, ਕਹਿੰਦੇ ਉਸ ਰੱਬ ਤੋਂ ਸਦਾ ਡਰੀਏ ਜਿਹੜਾ ਵੱਡਿਆਂ ਵੱਡਿਆਂ ਪਾਤਸ਼ਾਹਾਂ ਨੂੰ ਵੀ ਭੀਖ ਮੰਗਣ ਲਾ ਸਕਦਾ ਹੈ। ਤੋ ਸਿੱਖਾਂ ਨੇ ਸਮੇਂ ਦੀ ਵਿਚਾਰ ਕੀਤੀ ਤੇ ਲੁੱਕ ਛਿਪ ਕੇ ਸਿੰਘ ਆਪਣੀ ਜਾਨ ਬਚਾਉਣ ਲੱਗੇ।
1: ਔਰ ਮੁਲਕ ਪਹਿਲੇਖ ਪਠਾਏ,
0: ਕਹਿੰਦੇ ਹੋਰ ਵੀ ਮੁਲਕਾਂ ਦੇ ਵਿੱਚ ਲਿਖਤਾਂ ਭੇਜ ਦਿੱਤੀਆਂ ਸੂਬੇ ਲਾਹੌਰ ਨੇ ਵੀ ਜਿੱਥੋਂ ਸਿੰਘ ਮਿਲਣ ਫੜ ਫੜ ਕੇ ਲਿਆਓ।
1: 5 ਰੁਪਏ ਸਿੰਘ ਦੱਸੇ ਸੋ ਪਾਏ,
0: 5 ਰੁਪਏ ਤੋਂ ਸ਼ੁਰੂਆਤ ਹੋਈ ਵੀ ਜਿਹੜਾ ਸਿੰਘ ਬਾਰੇ ਦੱਸੇਗਾ ਵੀ ਫਲਾਣੀ ਥਾਂ ਤੇ ਸਿੰਘ ਆ, ਉਹਨੂੰ 5 ਰੁਪਈਏ ਜਾਂ 10 ਰੁਪਈਏ ਇਨਾਮ ਵਜੋਂ ਦਿੱਤੇ ਜਾਣਗੇ।
1: ਜਾ ਤੇ ਸਿੰਘਨ ਬਹੁਤ ਮਰਵਾਏ,
0: ਏਦਾਂ ਵੀ ਕਈਆਂ ਨੇ ਬੜੇ ਸਿੰਘ ਮਰਵਾਏ, 5-10 ਰੁਪਏ ਦੇ ਲਾਲਚ ਵੱਸ ਹੋ ਕੇ ਬਹੁਤ ਸਾਰੇ ਸਿੰਘਾਂ ਦਾ ਕਤਲ ਕਰਵਾਇਆ ਮਲੇਛਾਂ ਨੇ।
1: ਮਾਰ ਸਿੰਘਨ ਸਿਰ ਆਪ ਪਹੁੰਚਾਏ,
0: ਤੇ ਏਦਾਂ ਸਿੰਘਾਂ ਨੂੰ ਮਾਰ ਕੇ ਤੇ ਇਹਨਾਂ ਆਪਣਾ ਆਪ ਬਚਾਉਣਾ ਚਾਹਿਆ।
1: ਇੱਕ ਇੱਕ ਦੋਏ ਦੋਏ ਹੋਏ ਲੁਕ ਜਾਵੇ,
0: ਹੁਣ ਸਿੰਘ ਇੱਕ ਇੱਕ ਦੋ ਦੋ ਹੋਣ ਤੇ ਲੁਕ ਜਾਣ। ਉਹਨਾਂ ਵੇਖਿਆ ਵੀ ਇਕੱਲੇ ਦੁਕੱਲੇ ਸਿੰਘਾਂ ਨੂੰ ਫੜਾ ਲੈਂਦੇ ਸੀ, ਤੋ ਇੱਕ ਦੋ ਸਿੰਘ ਹੋਣ ਤਾਂ ਉਹ ਲੁੱਕ ਛਿਪ ਕੇ ਰਹਿਣ ਲੱਗੇ।
1: ਇਮ ਕਰ ਸਿੰਘਨ ਪਤਾ ਲਗਾਵੇ,
0: ਏਦਾਂ ਸਿੰਘਾਂ ਦਾ ਪਤਾ ਲਾਉਂਦੇ, ਇਹ ਸੂਹ ਲੈਂਦੇ ਪਿੰਡਾਂ ਪਿੰਡਾਂ ਵਿੱਚ, ਜੰਗਲਾਂ ਵਿੱਚ ਜਸੂਸ ਜਿਹੜੇ ਸੀ ਜਿਹਨਾਂ ਨੂੰ ਮੁਖਬਰ ਕਹਿੰਦੇ ਆਪਾਂ, ਉਹ ਮੁਖਬਰ ਜਿਹੜੇ ਨੇ ਪਿੰਡ ਪਿੰਡ ਚ ਹੋਰ ਕਈ ਥਾਵਾਂ ਤੇ ਵਿਚਰਦੇ ਤੇ ਸਿੰਘਾਂ ਦੀ ਮੁਖਬਰੀ ਕਰਦੇ, ਜਿੱਥੇ ਜਿੱਥੇ ਕੋਈ ਸਿੰਘ ਟੱਕਰਦਾ ਉਹਨੂੰ ਫੜਾ ਦਿੰਦੇ।
1: ਰਾਤ ਤੁਰੇ ਦਿਨ ਰਹਾ ਲੁਕਾਏ,
0: ਸਿੰਘ ਹੁਣ ਰਾਤ ਨੂੰ ਹੀ ਜਾਂਦੇ ਸੱਜੇ ਖੱਬੇ, ਜੇ ਸਿੰਘਾਂ ਨੇ ਕਿਤੇ ਪੜਾਅ ਬਦਲਣਾ ਹੁੰਦਾ, ਇੱਕ ਜਗ੍ਹਾ ਤੋਂ ਦੂਜੇ ਥਾਂ ਤੇ ਜਾਣਾ ਹੁੰਦਾ, ਸਿੰਘ ਰਾਤ ਨੂੰ ਜਾਂਦੇ, ਦਿਨ ਦੇ ਸਮੇਂ ਸਿੰਘ ਲੁੱਕ ਛਿਪ ਕੇ ਸਮਾਂ ਪਾਸ ਕਰਦੇ ਹਨ।
1: ਕਈਆਂ ਨਲੀਨੇ ਕੁੰਬਲ ਬਣਾਏ,
0: ਕਈ ਸਿੰਘਾਂ ਨੇ ਕੁੰਬਲ ਬਣਾ ਲਏ। ਕੁੰਬਲ ਕੀ ਹੁੰਦਾ ਵੀ ਜਿਹੜੇ ਸੰਘਣੇ ਜੰਗਲ ਹੁੰਦੇ ਆ ਵੀ ਜਿੱਥੋਂ ਬੰਦਾ ਝੁੱਕ ਕੇ ਥੱਲਿਓਂ ਦੀ ਲੰਘਦਾ, ਉਹਦੇ ਵਿੱਚ ਥੱਲੇ ਟੋਏ ਪੁੱਟ ਲਏ ਸਿੰਘਾਂ ਨੇ, ਖੱਡੇ ਵੱਡੇ ਵੱਡੇ ਪੁੱਟ ਲਏ, ਤੇ ਪੁੱਟ ਕੇ ਉਹਨਾਂ ਖੱਡਿਆਂ ਦੇ ਵਿੱਚ ਕੁੰਬਲਾਂ ਵਿੱਚ, ਕਿਉਂਕਿ ਉਹ ਜੰਗਲ ਜਦੋਂ ਬਹੁਤ ਸੰਘਣੇ ਹੁੰਦੇ ਜਿਹਦੇ ਵਿੱਚੋਂ ਲੰਘਣਾ ਔਖਾ ਹੁੰਦਾ, ਉਹਦੇ ਵਿੱਚ ਜਾ ਕੇ ਕੁੰਬਲ ਬਣਾ ਬਣਾ ਕੇ ਸਿੰਘ ਰਹਿਣ ਲੱਗੇ।
1: ਕਈ ਰਹਾ ਘਰ ਤੀਜੇ ਥਾਏ,
0: ਕਈ ਸਿੰਘ ਤੀਸਰੇ ਥਾਂ ਰਹਿੰਦੇ ਜਾ ਕੇ। ਤੀਸਰੇ ਥਾਂ ਦਾ ਮਤਲਬ ਵੀ ਨਾ ਆਪਣੇ ਘਰ ਰਹਿੰਦੇ, ਨਾ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰੁਕਦੇ। ਜੇ ਕਿਤੇ ਰੁਕਣਾ ਪੈ ਜਾਂਦਾ ਤੇ ਇਹੋ ਜਿਹੇ ਘਰ ਵਿੱਚ ਰੁਕਦੇ ਜਿਹਦੇ ਨਾਲ ਕੋਈ ਰਿਸ਼ਤੇਦਾਰੀ ਨਾ ਹੋਵੇ, ਜਿਹਦੇ ਨਾਲ ਕੋਈ ਜਾਣ ਪਹਿਚਾਣ

0: ਬੁੱਢੇ ਜੋੜ ਦੇ ਇਲਾਕੇ ਨੂੰ ਨਿਕਲ ਕੇ ਰਾਜਸਥਾਨ ਨੂੰ ਬੀਕਾਨੇਰ ਦੇ ਇਲਾਕਿਆਂ ਨੂੰ ਉਸ ਪਾਸੇ ਕਈ ਸਿੰਘ ਜਾ ਰਹੇ। ਜੈਪੁਰ ਦਾ ਰਾਜਾ ਜਿਹੜਾ ਸੀ ਗੁਰੂ ਘਰ ਦਾ ਸ਼ਰਧਾਲੂ ਰਿਹਾ। ਤੋ ਕਈ ਵਾਰੀ ਸਿੰਘ ਜਦੋਂ ਔਖਾ ਸਮਾਂ ਹੁੰਦਾ ਜੈਪੁਰ ਦੇ ਰਾਜੇ ਦੇ ਕੋਲ ਜਾ ਕੇ ਵੀ ਨੌਕਰੀ ਕਰਦੇ, ਉੱਥੇ ਜਾ ਕੇ ਰਹਿਣ ਲੱਗ ਪੈਂਦੇ। ਏਦਾਂ ਸਿੰਘ ਪੰਜਾਬ ਛੱਡ ਕੇ ਪ੍ਰਦੇਸ਼ਾਂ ਵਿੱਚ ਵੀ ਜਾ ਕੇ ਰਹਿਣ ਲੱਗੇ।
1: ਕਈ ਸਿੰਘ

ਸਿੰਘ ਭੇਸ ਵਟਾ ਕੇ, ਆਪਣਾ ਰੂਪ ਵਟਾ ਕੇ, ਭੇਸ ਵਟਾ ਕੇ ਤੇ ਪਿੰਡਾਂ ਵਿੱਚ ਖੇਤੀ ਕਰਦੇ ਜਿਹੜੇ ਗ੍ਰਿਸਤੀ ਸਿੱਖ ਸੀ, ਕਿਉਂਕਿ ਹੁਣ ਗ੍ਰਿਸਤੀਆਂ ਨੂੰ ਵੀ ਫੜਨ ਲੱਗ ਪਏ ਪਿੰਡਾਂ ਚੋਂ, ਉਹ ਜਿਹੜੇ ਖੇਤੀਬਾੜੀ ਕਰਨ ਵਾਲੇ ਸਿੱਖ ਸੀ ਹੁਣ ਉਹ ਭੇਸ ਬਦਲਾ ਕੇ ਪਿੰਡਾਂ ਵਿੱਚ ਖੇਤੀ ਕਰਦੇ, ਸਿਰ ਨੀਵਾਂ ਜਿਹਾ ਕਰਕੇ ਲੰਘ ਜਾਂਦੇ, ਕਿਸੇ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਵੇਖਦੇ।

0: ਕਹਿੰਦੇ ਸਿੰਘ ਕੜਾਕੇ 'ਚ ਰਹਿੰਦੇ ਆ। ਕੜਾਕੇ ਦਾ ਮਤਲਬ ਹੈ ਵੀ ਭੁੱਖ ਭੁੱਖ ਭੁੱਖੇ ਰਹਿੰਦੇ ਆ। ਦੋ ਦੋ ਦਿਨਾਂ ਬਾਅਦ ਕਦੇ ਚਾਰ ਚਾਰ ਦਿਨ ਵੀ ਲੰਘ ਜਾਂਦੇ ਖਾਣ ਨੂੰ ਨਾ ਮਿਲਦਾ। ਖੱਡਾਂ 'ਚ ਲੁੱਕ ਕੇ ਰਹਿਣਾ ਪੈਂਦਾ ਸੀ ਅਤੇ ਚਾਰ ਚਾਰ ਦਿਨ ਵੀ, ਦੋ ਦੋ ਦਿਨ ਤਾਂ ਆਮ ਹੀ ਬੀਤ ਜਾਂਦੇ, ਚਾਰ ਦਿਨ ਵੀ ਬੀਤ ਜਾਂਦੇ, ਛੇ ਦਿਨ ਵੀ ਬੀਤ ਜਾਂਦੇ ਸਿੰਘਾਂ ਨੂੰ। ਇੱਦਾਂ ਕੜਾਕੇ ਵਿੱਚ ਸਿੰਘ ਵਿਚਰਦੇ ਰਹਿੰਦੇ। ਕੜਾਕੇ ਦਾ ਮਤਲਬ ਵੀ ਭੁੱਖ 'ਚ ਰਹਿੰਦੇ ਹਨ।
1: ਬਿਨਾਂ ਲੂਣ ਭਾਜੀ ਲੱਭੈ ਤੋ ਖਾਵੈ ਬਹੁਤ ਸਲਾਹੇ।
0: ਕਹਿੰਦੇ ਬਿਨਾਂ ਲੂਣ ਤੋਂ ਨਾ ਕਿਤੇ ਲੂਣ ਮਿਲਦਾ, ਨਾ ਕੋਈ ਮਿਰਚ। ਜੰਗਲ ਵਿੱਚ ਕਿੱਥੇ ਲੱਭਦਾ ਕੁਝ ਇਹੋ ਜਿਹੀਆਂ ਚੀਜ਼ਾਂ? ਜੇ ਕੋਈ ਸਾਗ ਪੱਤਾ ਮਿਲਦਾ, ਕੋਈ ਸਬਜ਼ੀ ਭਾਜੀ ਮਿਲਦੀ, ਉਹ ਕੱਚੀ ਪੱਕੀ ਜੀ ਕਰਕੇ ਅੱਗ ਬਾਲ ਕੇ ਜੰਗਲ 'ਚ, ਭਾਂਡਾ ਕੋਈ ਨਾ ਹੁੰਦਾ, ਉਹਦੇ 'ਤੇ ਮਾੜੀ ਮੋਟੀ ਭੁੰਨ ਬਣਾ ਕੇ ਉਹ ਸਿੰਘ ਛੱਕ ਲੈਂਦੇ ਤੇ ਪੇਟ ਭਰ ਲੈਂਦੇ।
1: ਚੌਪਈ ਜਿਸੈ ਸਿੰਘ ਪੈ ਲੂਣ ਜੋ ਹੋਈ।
0: ਹੁਣ ਜੰਗਲ ਵਿੱਚ ਸਿੰਘ ਰਹਿੰਦੇ, ਕਦੇ ਕਦੇ ਕਿਤੇ ਕੋਈ ਸਾਗ ਪੱਤਾ ਮਿਲ ਜੇ ਨਾ, ਤੇ ਕਈ ਵਾਰੀ ਕਈ ਸਿੰਘਾਂ ਨੇ ਕੀ ਕੀਤਾ ਹੁੰਦਾ ਸੀ, ਉਹਨਾਂ ਨੇ ਲੂਣ ਦੀ ਪੁੜੀ ਬੰਨ ਕੇ ਤੇ ਆਪਣੇ ਕਮਰ ਕੱਸੇ 'ਚ ਰੱਖੀ ਹੁੰਦੀ ਸੀ, ਤੇ ਕਈ ਵਾਰੀ ਕਈ ਸਿੰਘਾਂ ਨੇ ਉਹ ਲੂਣ ਕੱਢ ਕੇ ਜਦੋਂ ਵਿੱਚ ਪਾ ਕੇ ਖਾਣਾ ਤੇ ਨਾਲ ਦੇ ਸਿੰਘਾਂ ਨੂੰ ਉਹਨੂੰ ਟੋਕਣਾ। ਟੋਕ ਕੇ ਕੀ ਕਹਿੰਦੇ ਸੁਣੋ ਜੀ।
1: ਤਿਸ ਕੋ ਆਖੇ ਸਵਾਦੀ ਸੋਈ।
0: ਕਹਿੰਦੇ ਤੂੰ ਤਾਂ ਸਵਾਦੀ ਹੈ, ਤੂੰ ਸਿੰਘ ਥੋੜੀ ਹੈ। ਤੈਨੂੰ ਸਰੀਰ ਦੇ ਜੀਵਨ ਰੱਖਣ ਵਾਸਤੇ, ਸਰੀਰ ਰੱਖਣ ਵਾਸਤੇ ਆਹ ਚੀਜ਼ਾਂ ਖਾਣੀਆਂ ਕਿ ਸਵਾਦ ਲੈਣ ਨੂੰ ਖਾਣੀਆਂ? ਜੇ ਕਿਸੇ ਨੇ ਲੂਣ ਰੱਖਿਆ ਹੋਣਾ ਨਾ ਮਾੜਾ ਮੋਟਾ, ਉਹਨੇ ਕਹਿਣਾ ਚੱਲ ਮੈਂ ਭੁੱਕ ਕੇ ਖਾ ਲਵਾਂ ਕੋਈ ਸਾਗ ਲੂਣਾ, ਤੇ ਸਿੰਘਾਂ ਨੇ ਕਹਿਣਾ ਇਹ ਸਵਾਦੀ ਹੈ, ਉਹਦਾ ਨਾਂ ਹੀ ਪਾ ਦੇਣਾ ਵੀ ਇਹ ਤਾਂ ਸਵਾਦੀ ਹੈ। ਜਿਹੜਾ ਸਵਾਦਾਂ ਦਾ ਪੱਟਿਆ ਹੋਵੇ ਉਹ ਸਿੰਘ ਥੋੜੀ ਹੁੰਦਾ। ਕਹਿੰਦੇ ਏਦਾਂ ਸਿੰਘਾਂ ਨੇ ਟੋਕ ਦੇਣਾ।
1: ਲੱਭੈ ਸਾਗ ਖਾਹੇ ਕੱਚਾ ਪੱਕਾ।
0: ਜਿਹੋ ਜਿਹਾ ਕੁਝ ਮਿਲ ਜੇ ਸਾਗ ਕੱਚਾ ਪੱਕਾ, ਉਹ ਸਿੰਘ ਖਾ ਕੇ ਗੁਜ਼ਾਰਾ ਕਰਦੇ।
1: ਬਰਿਛਨ ਕੇ ਫਲ ਫੂਲ ਔ ਸੱਕਾ।
0: ਕਈ ਵਾਰੀ ਦਰਖਤਾਂ ਦੇ ਫਲ ਪੱਤੇ ਤੇ ਦਰਖਤਾਂ ਦੇ ਸੱਕ ਵੀ ਛਿੱਲ ਛਿੱਲ ਕੇ ਖਾਣੇ ਪੈਂਦੇ। ਦਰਖਤਾਂ ਦੇ ਸੱਕ ਜਿਹੜੇ ਛਿੱਲੜ ਹੁੰਦੇ, ਉਹ ਵੀ ਸਿੰਘਾਂ ਨੂੰ ਛਿੱਲ ਛਿੱਲ ਕੇ ਖਾਣੇ ਪੈਂਦੇ ਭੁੱਖ ਦੂਰ ਕਰਨ ਲਈ।
1: ਦੂਏ ਚੌਥੇ ਦਿਨ ਮਿਲੇ ਸੋ ਖਾਹੇ।
0: ਉਹ ਵੀ ਦੂਜੇ ਚੌਥੇ ਦਿਨ ਮਿਲਦਾ। ਇਹ ਵੀ ਚੀਜ਼ਾਂ ਰੋਜ਼ ਨਹੀਂ ਸਨ ਮਿਲਦੀਆਂ, ਲੁੱਕ ਕੇ ਰਹਿਣਾ ਪੈਂਦਾ ਜਾਨ ਬਚਾਉਣ ਵਾਸਤੇ। ਕਹਿੰਦੇ ਇਹ ਵੀ ਚੀਜ਼ਾਂ ਦੂਜੇ ਤੀਜੇ ਦਿਨ ਜਾ ਕੇ ਖਾਣ ਨੂੰ ਮਿਲਦੀਆਂ।
1: ਤੋ ਵੀ ਟਿਕਨੇ ਮਿਲਾ ਸੋ ਨਾਹੇ।
0: ਕਹਿੰਦੇ ਫਿਰ ਵੀ ਸਿੰਘ ਅਡੋਲ ਰਹੇ, ਪਰ ਪੱਕ ਰਹੇ, ਪਰ ਉਹਨਾਂ ਨੂੰ ਟਿਕਣਾ ਨਹੀਂ ਸੀ ਮਿਲਦਾ। ਇੱਕ ਜਗ੍ਹਾ ਤੋਂ ਦੂਜੇ ਥਾਂ ਬਦਲਣੀ ਪੈਂਦੀ ਸੀ, ਕਿਉਂਕਿ ਮੁਖਬਰ ਬੜੇ ਟੁਰੇ ਫਿਰਦੇ ਸੀ ਸੱਜੇ ਖੱਬੇ, ਇੱਕ ਜਗ੍ਹਾ ਤੇ ਟਿਕ ਕੇ ਨਹੀਂ ਸੀ ਰਹਿ ਸਕਦੇ। ਸਿੰਘਾਂ ਨੂੰ ਰੋਜ਼ ਟਿਕਾਣਾ ਬਦਲਣਾ ਪੈਂਦਾ ਸੀ।
1: ਸਿੰਘ ਹੋ ਗਏ ਆਤ ਤਬ ਥੋੜੇ।
0: ਕਹਿੰਦੇ ਸਿੰਘ ਬਹੁਤ ਥੋੜੇ ਥੋੜੇ ਜੇ ਦਿਸਣ ਲੱਗ ਪਏ, ਨਹੀਂ ਤਾਂ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ 'ਚ ਦਿਸਦੇ ਹੁੰਦੇ। ਕਹਿੰਦੇ ਹੁਣ ਬਿਲਕੁਲ ਥੋੜੇ ਥੋੜੇ ਕਿਤੇ ਟਾਵੇਂ ਟਾਵੇਂ ਸਿੰਘ ਪੰਜਾਬ 'ਚ ਦਿਸਦੇ, ਬਹੁਤੇ ਉੱਧਰ ਰਾਜਸਥਾਨ ਦੇ ਇਲਾਕੇ 'ਚ ਨਿਕਲ ਗਏ ਜਾਂ ਮਾਲਵੇ ਵਿੱਚ ਚਲੇ ਗਏ।
1: ਕਹਾਂ ਦੂਰ ਜਾਵਾਂ ਲੈ ਘੋੜੇ।
0: ਕਹਿੰਦੇ ਸਿੰਘ ਘੋੜਿਆਂ 'ਤੇ ਸਵਾਰ

0: ਕਹਿੰਦੇ ਜਿਸ ਦਿਨ ਹੁਣ ਕਦੇ ਕਦੇ ਸਿੰਘਾਂ ਦਾ ਵੀ ਤਾਂ ਦਾਅ ਲੱਗਦਾ ਹੀ ਹੈ ਨਾ, ਜੇ ਦੁਸ਼ਮਣ ਦਾ ਦਾਅ ਲੱਗਦਾ ਕਦੇ ਖਾਲਸੇ ਦਾ ਵੀ ਦਾਅ ਲੱਗ ਜਾਂਦਾ, ਸ਼ਸਤਰਧਾਰੀ ਨੇ। ਕਹਿੰਦੇ ਕਦੇ ਕਦੇ ਜਦੋਂ ਸਿੰਘਾਂ ਦਾ ਦਾਅ ਲੱਗਦਾ ਨਾ ਕਿਸੇ ਦੁਸ਼ਟ ਨੂੰ ਮਾਰ ਦੇ, ਉਦਨ ਫਿਰ ਚੰਗੀ ਤਰ੍ਹਾਂ ਰੱਜ ਕੇ ਗੱਫਾ ਪ੍ਰਸ਼ਾਦਾ ਛਕਦੇ, ਉਦਨ ਰਸਤ ਬਸਤ ਮਿਲ ਜਾਂਦੀ ਦੁਸ਼ਟਾਂ ਕੋਲੋਂ ਲੁੱਟ ਖੋ ਕੇ, ਤੇ ਫਿਰ ਉਹ ਖਾ ਕੇ ਕਹਿੰਦੇ ਫਿਰ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ।
1: ਨਹੀਂ ਮਿਲਿਆ ਤਾਂ ਮਸਤਰ ਹੈ ਇਸ ਬੇਦ ਗੁਜ਼ਰ ਕਰਾਹੇ,
0: ਤੇ ਜੇ ਲੰਗਰ ਨਾ ਮਿਲਦਾ ਤੇ ਫਿਰ ਕਹਿੰਦੇ ਲੰਗਰ ਮਸਤ ਨੇ। ਸਿੰਘ ਕਦੇ ਨਹੀਂ ਕਹਿੰਦੇ ਲੰਗਰ ਮੁੱਕ ਗਿਆ, ਸਿੰਘ ਇਹੀ ਕਹਿੰਦੇ ਵੀ ਲੰਗਰ ਮਸਤ ਹੈ। ਯਾਨੀ ਕਿ ਮਸਤ ਦਾ ਮਤਲਬ ਵੀ ਧੀਮਾ ਹੋਇਆ ਹੈ, ਗੁਰੂ ਨਾਨਕ ਦਾ ਚਲਾਇਆ ਲੰਗਰ ਹੈ, ਮੁੱਕਣਾ ਥੋੜੀ ਹੈ, ਇਹ ਤਾਂ ਫਿਰ ਅੱਗੇ ਵੱਧ ਪੈਣਾ, ਹੁਣ ਮਸਤ ਹੋ ਗਿਆ। ਕਹਿੰਦੇ ਏਦਾਂ ਕਈ ਵਾਰੀ ਲੰਗਰ ਜ਼ਿਆਦਾ ਮਸਤੀ ਰਹਿੰਦਾ ਹੈ।
1: ਉਹ ਭਈ ਗੈਲੇ ਫਿਰ ਦੇਖਣ ਹਲਕਾਰੇ,
0: ਜਿਹੜੇ ਹਲਕਾਰੇ ਸੀ ਉਹ ਸਿੰਘਾਂ ਦੇ ਪਿੱਛੇ ਪਿੱਛੇ ਪੈੜ ਦੱਬਦੇ ਫਿਰਦੇ, ਉਹਨਾਂ ਦੀ ਪੈੜ ਵੇਖਦਿਆਂ ਉਹਨਾਂ ਦੇ ਨਾਲ ਹੀ ਟੁਰੇ ਫਿਰਦੇ ਸੀ ਦੱਸਣ ਲਈ ਜਸੂਸ ਬਣ ਕੇ।
1: ਦੇਖ ਲਿਆ ਮੈਂ ਫੌਜ ਕੋ ਚਾੜੇ,
0: ਜਿੱਥੇ ਸਿੰਘਾਂ ਨੂੰ ਵੇਖ ਲੈਂਦੇ ਉਸੇ ਵੇਲੇ ਫੌਜਾਂ ਦੀ

0: ਸਾਰਿਆਂ ਨੂੰ ਫੜਾ ਦਿੰਦੇ। ਜਿਸ ਵੀ ਨਗਰ ਦੇ ਵਿੱਚ ਕੋਈ ਸਿੰਘ ਮਿਲ ਜਾਂਦਾ, ਸਿੰਘ ਨੂੰ ਤਾਂ ਫੜਾਉਣਾ ਹੀ, ਜਿਹੜੇ ਕੋਈ ਉਹਦੇ ਸੰਬੰਧੀ ਹੋਣੇ, ਰਿਸ਼ਤੇਦਾਰ ਹੋਣੇ, ਉਹ ਵੀ ਇਹਨਾਂ ਮਲੇਛਾਂ ਨੇ ਫੜਵਾ ਦੇਣੇ।
1: ਲੇਖ ਨਵਾਬ ਤਬ ਐਸ ਫਿਰਾਵਾ।
0: ਹੁਣ ਨਵਾਬ ਨੇ ਇੱਕ ਸਟੈਪ ਹੋਰ ਅੱਗੇ ਪੁੱਟਿਆ ਲੋਕਾਂ ਨੂੰ ਲਾਲਚ ਦੇਣ ਲਈ। ਪਹਿਲਾਂ ਤਾਂ ਕਿਹਾ 10 ਰੁਪਈਏ 20 ਰੁਪਈਏ, ਹੁਣ ਇਹਨੇ ਹੋਰ ਲਾਲਚ ਦਿੱਤਾ ਲੋਕਾਂ ਨੂੰ ਵੀ ਲੋਕ ਹੋਰ ਜ਼ਿਆਦਾ ਤੇਜ਼ੀ ਨਾਲ ਲਾਲਚ ਵੱਸ ਹੋ ਕੇ ਸਿੰਘਾਂ ਨੂੰ ਫੜਾਉਣ। ਇਹਨੇ ਇੱਕ ਐਲਾਨ ਹੋਰ ਕੀਤਾ,
1: ਲੂਟ ਮਾਫ ਕਰ ਸਿੰਘ ਸੋ ਪਾਵਾ।
0: ਇਹਨੇ ਆਖਿਆ ਵੀ ਜਿਹੜੀ ਸਿੰਘਾਂ ਦੀ ਲੁੱਟ ਮਾਰ ਹੈ ਉਹਨੂੰ ਮਾਫ਼ ਹੋਵੇਗੀ। ਯਾਨੀ ਕਿ ਸਿੰਘਾਂ ਦੇ ਕੋਲ ਜੇ ਘਰ ਹੈ, ਘਰ ਵਿੱਚ ਉਹਨਾਂ ਦੀਆਂ ਕੋਈ ਰਸਤਾਂ ਬਸਤਾਂ ਵਸਤੂਆਂ ਪੈਸਾ ਕੱਪੜਾ ਜੋ ਵੀ ਹੈ ਉਹ ਤੁਹਾਡਾ ਹੋਵੇਗਾ, ਤੇ ਸਿੰਘ ਸਾਨੂੰ ਫੜਾ ਦਿਓ, ਅਸੀਂ ਉਹਦਾ ਕਤਲ ਕਰ ਦਿਆਂਗੇ। ਔਰ ਉਹਦਾ ਜਿੰਨਾ ਰਾਜ ਸਾਜ ਹੈ, ਇੱਥੋਂ ਤੱਕ ਵੀ ਜਿਹੜੀ ਉਹਦੀ ਕੋਈ ਜ਼ਮੀਨ ਹੈ ਜਾਇਦਾਦ ਹੈ ਉਹ ਵੀ ਅਸੀਂ ਉਹਨੂੰ ਦੇ ਦਿਆਂਗੇ ਜਿਹੜਾ ਸਿੰਘ ਫੜਾਉਣਗੇ।
1: ਜੋ ਸਿੰਘਨ ਆਏ ਮੋਹੇ ਬਤਾਵੇ।
0: ਨਵਾਬ ਕਹਿੰਦਾ ਜਿਹੜਾ ਮੈਨੂੰ ਸਿੰਘਾਂ ਬਾਰੇ ਆ ਕੇ ਦੱਸੇਗਾ, ਕਹਿੰਦਾ ਮੈਂ ਉਹਨੂੰ ਲੁੱਟ ਮਾਫ਼ ਕਰ ਦਿਆਂ। ਉਹ ਪਿੰਡ ਵਿੱਚ ਚੰਗਾ ਆਪਣਾ ਹੱਥ ਸਾਫ਼ ਕਰਨ, ਉਸ ਪਿੰਡ 'ਚ ਜਿਹੜਾ ਸਿੰਘਾਂ ਦਾ ਪਿੰਡ ਹੋਵੇ ਉਸ ਪਿੰਡ ਨੂੰ ਚੰਗੀ ਤਰ੍ਹਾਂ ਲੁੱਟ ਲੈਣ, ਮੈਂ ਉਸ ਲੁੱਟ ਵਿੱਚੋਂ ਕੋਈ ਹਿੱਸਾ ਨਹੀਂ ਲਵਾਂਗਾ।
1: ਆਏ ਇਨਾਮ ਸੋ ਮੈਂ ਤੇ ਪਾਵੇ।
0: ਕਹਿੰਦਾ ਇੱਥੇ ਹੀ ਬਸ ਨਹੀਂ, ਫਿਰ ਇਨਾਮ ਵੀ ਦਿਆਂਗਾ, ਸਰਕਾਰੀ ਖਜ਼ਾਨੇ ਵਿੱਚੋਂ ਉਹਨੂੰ ਖਿਲਤਾਂ ਦੇ ਕੇ ਨਵਾਜਾਂਗਾ।
1: ਸਿਰ ਪਰ ਹੋਵੇ ਜਿਸ ਕੇ ਕੇਸ।
0: ਕਹਿੰਦਾ ਜਿਹਦੇ ਸਿਰ ਦੇ ਉੱਤੇ ਕੇਸ ਹੋਵਣ, ਕੇਸਾਂ ਵਾਲਾ ਜਿਹੜਾ ਵੀ ਕੋਈ ਬੰਦਾ ਤੁਹਾਨੂੰ ਨਜ਼ਰ ਆ ਜਾਵੇ ਪੰਜਾਬ ਦੀ ਧਰਤੀ ਤੇ,
1: ਰਹਿਣ ਨਾ ਦੇਣੋ ਆਪਣੇ ਦੇਸ਼।
0: ਕਹਿੰਦਾ ਮੈਂ ਉਹਨਾਂ ਨੂੰ ਆਪਣੇ ਦੇਸ਼ ਵਿੱਚ ਨਹੀਂ ਰਹਿਣ ਦੇਣਾ, ਆਪਣੇ ਇਸ ਪੰਜਾਬ ਦੇ ਖਿੱਤੇ ਵਿੱਚ ਨਹੀਂ ਰਹਿਣ ਦੇਣਾ।
1: ਜੋ ਸਿੰਘ ਕੋ ਕੋ ਉਤਾਰੇ ਖੇ ਕੇਸ।
0: ਕਹਿੰਦੇ ਏਦਾਂ ਫਿਰ ਇਹਨਾਂ ਮਲੇਛਾਂ ਨੇ ਕੀ ਕੀਤਾ, ਜਦੋਂ ਬਹੁਤੇ ਡਰਾਵੇ ਦਿੱਤੇ, ਫਿਰ ਜਿਹੜੇ ਕੱਚੇ ਪਿੱਲੇ ਸੀ ਉਹਨਾਂ ਜਾਨ ਬਚਾਉਣ ਵਾਸਤੇ, ਕਹਿੰਦੇ ਜਿਹੜੇ ਆਮ ਵੀ ਲੋਕ ਸੀ ਨਾ, ਆਮ ਲੋਕ ਜਿਹੜੇ ਕੇਸ ਪਹਿਲਾਂ ਰੱਖ ਲੈਂਦੇ ਸੀ, ਉਹਨਾਂ ਨੇ ਕੇਸ ਮਨਾ ਤੇ ਵੀ ਕਿਤੇ ਸਾਨੂੰ ਭੁਲੇਖੇ ਨਾਲ ਨਾ ਫੜ ਕੇ ਲੈ ਜਾਣ, ਕਿਉਂਕਿ ਹੁਕਮ ਹੀ ਹੋ ਗਿਆ ਜਦੋਂ ਇਹ ਵੀ ਜਿਹੜਾ ਕੋਈ ਕੇਸਾਂ ਵਾਲਾ ਹੋਵੇਗਾ ਉਹਨੂੰ ਛੱਡਣਾ ਨਹੀਂ ਹੈ, ਉਹਨੂੰ ਆਪਣੇ ਦੇਸ਼ ਵਿੱਚ ਨਹੀਂ ਰਹਿਣ ਦੇਣਾ। ਤਾਂ ਉਸ ਵਕਤ ਕਈ ਜਿਹੜੇ ਆਮ ਲੋਕ ਕੇਸ ਰੱਖਦੇ ਵੀ ਸੀ, ਕਹਿੰਦੇ ਉਹਨਾਂ ਨੇ ਆਪਣੇ ਕੇਸ ਕਟਾ ਦਿੱਤੇ।
1: ਜਿਉਂ ਦੁਸ਼ਾਲੇ ਉਹ ਵੱਡ ਖੇਸ।
0: ਕਹਿੰਦੇ ਫਿਰ ਕਈ ਜਿਹੜੇ ਕੇਸਾਂ ਧਾਰੀ ਵੀ ਸੀ ਉਹਨਾਂ ਨੇ ਕੀ ਕੀਤਾ, ਕੇਸ ਖੋਲ ਕੇ ਨਾ ਪਿਛਲੇ ਪਾਸੇ ਸੁੱਟਣੇ ਸ਼ੁਰੂ ਕਰਤੇ, ਤੇ ਸਿਰ ਤੇ ਇੱਦਾਂ ਮੁੰਡਾਸਾ ਜਾਂ ਲਪੇਟ ਲੈਣਾ, ਕੋਈ ਖੇਸ ਲੈ ਲੈਣਾ, ਕੋਈ ਕੰਬਲ ਲੈ ਲੈਣਾ, ਇੱਦਾਂ ਬੁੱਕਲ ਜੀ ਮਾਰ ਕੇ ਸਿੰਘਾਂ ਨੇ ਸਮਾਂ ਪਾਸ

0: ਲਾਲਚ ਦਿੱਤਾ ਤੇ ਫਿਰ ਜਿਹੜੀ ਆਮ ਪਬਲਿਕ ਸੀ ਪਿੰਡਾਂ ਨਗਰਾਂ ਚ ਰਹਿਣ ਵਾਲੀ ਉਹ ਵੀ ਸਿੰਘਾਂ ਦੇ ਦੁਸ਼ਮਣ ਬਣ ਗਏ ਲਾਲਚ ਬਸ ਹੋ ਕੇ। ਕਹਿੰਦੇ ਜਿਹੜਾ ਸਿਰ ਵੱਢ ਕੇ ਲਿਆਵੇ ਉਹਨੂੰ 80 ਰੁਪਈਏ, ਮਾਰਨ ਵਾਲੇ ਨੂੰ 50 ਰੁਪਈਏ, ਦੱਸਣ ਵਾਲੇ ਨੂੰ 10 ਰੁਪਈਏ। ਹੁਣ ਲਾਲਚੀ ਲੋਕਾਂ ਨੇ ਕੀ ਕੀਤਾ ਵੀ ਬਹੁਤ ਸਾਰੇ ਸਿੰਘਾਂ ਨੂੰ ਬੜਾ ਅਕਾਇਆ, ਬਹੁਤ ਸਾਰੇ ਸਿੰਘ ਫੜੇ ਗਏ, ਬਹੁਤੇ ਸਾਰੇ ਸਿੰਘਾਂ ਨੂੰ ਕਤਲ ਕੀਤਾ ਗਿਆ।
1: ਜੋ ਖੇਤੀ ਕਰਤ ਥੇ ਸਿੰਘ ਸੋ ਪਿੰਡਨ ਮਾਹੇ,
0: ਜਿਹੜੇ ਸਿੰਘ ਆਮ ਸ਼ਾਂਤੀ ਨਾਲ ਪਿੰਡਾਂ ਚ ਖੇਤੀ ਕਰਨ ਵਾਲੇ ਸੀ, ਖੇਤੀਬਾੜੀ ਕਰਕੇ ਆਪਣਾ ਤੇ ਆਪਣੇ ਟੱਬਰ ਦਾ ਗੁਜ਼ਾਰਾ ਕਰਦੇ ਸਨ।
1: ਜੋ ਸਿੰਘ ਕੋ ਕੋ ਤਾਹੂ ਕੋ ਭੀ ਮਾਰਿਓ ਕੇਸ ਦਿਸੇ ਸਿਰ ਜਾਹੇ,
0: ਕਹਿੰਦੇ ਉਹਨਾਂ ਨੂੰ ਵੀ ਮਾਰ ਦਿੱਤਾ, ਯਾਨੀ ਕਿ ਜਿਹਦੇ ਸਿਰ ਤੇ ਕੇਸ ਇਹਨਾਂ ਵੇਖ ਲਏ ਉਹਨੂੰ ਛੱਡਿਆ ਨਹੀਂ ਜਿਉਂਦਾ, ਉਹਨਾਂ ਦਾ ਕਤਲ ਕਰ ਦਿੱਤਾ ਗਿਆ। 84 ਵਿੱਚ ਵੀ ਇੱਦਾਂ ਹੋਇਆ। ਪੰਜਾਬ ਤੋਂ ਬਾਹਰ ਜਿਹੜੀਆਂ ਦੂਸਰੀਆਂ ਸਟੇਟਾਂ ਸੀ, ਜਦੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਤੋ ਨਸਲਕੁਸ਼ੀ ਕਰਨ ਵੇਲੇ ਦੂਸਰੀਆਂ ਸਟੇਟਾਂ ਦੇ ਵਿੱਚ ਰਹਿੰਦੇ ਸਿੱਖ ਜਿਹੜੇ ਕੇਸਾਧਾਰੀ, ਕਿਉਂਕਿ ਸਿੱਖਾਂ ਦੀ ਪਹਿਚਾਣ ਵੱਖਰੀ ਸੀ, ਵੇਖ ਕੇ ਬੜਿਆਂ ਨੂੰ ਕਤਲ ਕੀਤਾ ਤੇ ਉਦੋਂ ਕਈਆਂ ਨੇ ਕੇਸ ਕਤਲ ਕਰਾ ਦਿੱਤੇ ਸੀ ਜਾਨ ਬਚਾਉਣ ਵਾਸਤੇ, ਜਿੰਦ ਬਚਾਉਣ ਵਾਸਤੇ।

0: ਕਿਉਂ ਕੇਸਾਂ ਵਾਲੇ ਸਾਰੇ ਕਤਲ ਕਰਨੇ ਸ਼ੁਰੂ ਕਰ ਦਿੱਤੇ।
1: ਚੋ ਪਈ ਐਸੋ ਹੁਕਮ ਨਵਾਬ ਲਿਖਾਇਆ,
0: ਏਦਾਂ ਦਾ ਹੁਕਮਨਾਮਾ ਸੂਬੇ ਲਾਹੌਰ ਜਕਰੀਏ ਨੇ ਲਿਖਾਇਆ।
1: ਚਾਰੋਂ ਔਰ ਲਾਹੌਰ ਪਠਾਇਆ,
0: ਲਾਹੌਰ ਤੋਂ ਚਾਰੇ ਪਾਸੇ ਨੇ ਹੁਕਮਨਾਮੇ ਭੇਜ ਦਿੱਤੇ। ਇੱਧਰ ਪੂਰੇ ਸਰਹੰਦ ਤੱਕ, ਅੰਬਾਲੇ ਤੱਕ ਦੇ ਇਲਾਕੇ ਵਿੱਚ, ਇਹ ਸਾਰਾ ਪੰਜਾਬ ਦਾ ਖਿੱਤਾ ਸੀ, ਜੰਗਲ ਦਾ ਇਲਾਕਾ ਜਿਹਨੂੰ ਮਾਲਵਾ ਕਹਿੰਦੇ ਆਪਾਂ। ਇਹ ਮਾਲਵੇ ਦੇ ਇਲਾਕੇ 'ਚ ਨਹੀਂ ਸੀ ਛੇਤੀ ਕਿਤਿਆਂ ਜਾਂਦੇ, ਕਿਉਂਕਿ ਉੱਧਰ ਪਾਣੀ ਦੀ ਕਿੱਲਤ ਹੋਣ ਕਰਕੇ, ਉਖਿਆਈ ਹੋਣ ਕਰਕੇ ਨਹੀਂ ਸੀ ਜਾਂਦੇ। ਇਸ ਕਰਕੇ ਕਈ ਵਾਰੀ ਸਿੰਘ ਮਾਲਵੇ ਵਿੱਚ ਜਾ ਕੇ ਇੱਧਰ ਦਮਦਮਾ ਸਾਹਿਬ ਵਾਲੇ ਪਾਸੇ ਵੀ ਆਪਣੀ ਜਿੰਦ ਬਚਾਉਂਦੇ, ਜਾਂ ਉੱਧਰ ਬੁੱਢੇ ਜੋੜ ਦੇ ਇਲਾਕੇ 'ਚ ਸ਼੍ਰੀ ਗੰਗਾਨਗਰ ਤੋਂ ਪਰੇ ਨੂੰ ਨਿਕਲ ਜਾਂਦੇ, ਉੱਧਰ ਵੀ ਨਹੀਂ ਸੀ ਜਾਂਦੇ। ਤੋ ਲਾਹੌਰ ਨੇ

0: ਕਹਿੰਦਾ ਸਿੰਘਾਂ ਦਾ ਖੂਨ ਮਾਫ ਹੈ ਤੁਹਾਨੂੰ, ਕੋਈ ਦੰਡ ਨਹੀਂ ਹੋਵੇਗਾ। ਜਿੰਨੇ ਮਰਜ਼ੀ ਸਿੰਘ ਮਾਰੋ, ਸਿੰਘਾਂ ਨੂੰ ਮਾਰਨ ਦਾ ਤੁਹਾਡੇ ਤੇ ਕੋਈ ਦੰਡ ਨਹੀਂ ਹੋਵੇਗਾ, ਉਹ ਖੂਨ ਤੁਹਾਨੂੰ ਮਾਫ ਹੈ।
1: ਜਿੱਤ ਲੱਭੇ ਤਿੱਤ ਮਾਰੋ ਚੀਨੋ,
0: ਜਿੱਥੋਂ ਲੱਭ ਜੇ ਤੁਹਾਨੂੰ ਕੋਈ ਸਿੰਘ, ਤੁਹਾਨੂੰ ਪਹਿਚਾਣ ਹੋ ਜੇ ਵੀ ਇਹ ਸਿੰਘ, ਕਹਿੰਦਾ ਬਸ ਮਾਰ ਦਿਓ, ਕਤਲ ਕਰ ਦਿਓ, ਜਿਉਂਦਾ ਨਾ ਛੱਡੋ।
1: ਲੂਟ ਕੂਟ ਉਸ ਮਾਫ ਹਮ ਕਰੀ,
0: ਕਹਿੰਦਾ ਉਹਨੂੰ ਜਿੰਨਾ ਮਰਜ਼ੀ ਲੁੱਟੋ ਕੁੱਟੋ, ਕਹਿੰਦਾ ਮੈਂ ਉਹ ਲੁੱਟ ਵੀ ਉਹਨਾਂ ਨੂੰ ਮਾਫ ਕਰਾਂਗਾ।
1: ਹਮਰੀ ਲਿਖਤ ਇਹ ਜਾਨੋ ਖਰੀ,
0: ਕਹਿੰਦਾ ਆ ਜਿਹੜੀ ਮੈਂ ਲਿਖਤ ਭੇਜ ਰਿਹਾ ਹੁਕਮ

0: ਲਾਲਚ ਦਿੱਤਾ ਨਾ ਇੱਦਾਂ ਦਾ, ਜਿਹੜੇ ਉਸ ਵੇਲੇ ਦੇ ਹਿੰਦੂ ਜੱਟ ਜ਼ਿਮੀਦਾਰ ਸਨ,
1: ਦੇਵਾਂ ਸਿੰਘਾਂ ਨੂੰ ਪਕੜ ਕੇ ਲਾਹੌਰ ਸੋ ਕਈ ਪਹੁੰਚਾਏ।
0: ਉਹ ਜਿਹੜੇ ਹਿੰਦੂ ਜੱਟ ਜ਼ਿਮੀਦਾਰ ਸੀ, ਇੱਕ ਤਾਂ ਸਿੱਖ ਬਣ ਗਏ ਜਿਹੜੇ ਸਿੱਖ ਜ਼ਿਮੀਦਾਰ ਹੋਏ, ਜਿਹੜੇ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਹਿੰਦੂ ਜੱਟ ਸੀ, ਉਹਨਾਂ ਕੀ ਕੀਤਾ ਵੀ ਆਪਣੇ ਹੀ ਭਾਈ ਬੰਧੂਆਂ ਨੂੰ ਜ਼ਿਮੀਦਾਰਾਂ ਨੂੰ ਪਿੰਡਾਂ 'ਚ ਉਹਨਾਂ ਨੂੰ ਪਤਾ ਸੀ ਵੀ ਆਹ ਸਿੱਖ ਨੇ, ਉਹਨਾਂ ਨੇ ਫੜਾਉਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਗਰੀਬ ਸਿੱਖ ਵੀ ਜਿਹੜੇ ਸੀ ਉਹ ਫੜਾ ਦਿੱਤੇ।
1: ਚੌਪਈ ਜੰਡਿਆਲੇ ਵਾਲੇ ਬਹੁਤ ਫੜਾਵੈ।
0: ਫਿਰ ਇੱਕ ਜੰਡਿਆਲਾ ਪਿੰਡ ਹੈ ਜਿਹਨੂੰ ਗੁਰੂ ਕਾ ਜੰਡਿਆਲਾ ਵੀ ਕਹਿੰਦੇ ਆ, ਜੰਡਿਆਲਾ ਗੁਰੂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ। ਇਹ ਜਿਹੜਾ ਜੰਡਿਆਲਾ ਸੀ ਇੱਥੇ ਰਹਿੰਦਾ ਸੀ ਗੁਰੂ ਲੋਪੀ, ਇਹਦਾ ਨਾਂ ਸੀ ਹਰ ਭਗਤ ਨਿਰੰਜਨੀਆ। ਇਹਨੇ ਵੀ ਬੜੇ ਸਿੰਘ ਮਰਵਾਏ। ਇਹ ਟੋਟ ਸੀ, ਭਾਵੇਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿੱਖ ਵੀ ਸੀ। ਇਹਦਾ ਜਿਹੜਾ ਵਡੇਰਾ ਹੋਇਆ ਸੀ ਉਹਦਾ ਨਾਂ ਸੀ ਹਿੰਦਾਲ। ਉਹ ਹਿੰਦਾਲ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਆ ਕੇ ਸਿੱਖ ਬਣਿਆ ਸੀ। ਅੱਗੇ ਉਹਦੀ ਔਲਾਦ ਸੀ, ਇਹਦਾ ਨਾਂ ਸੀ ਹਰ ਭਗਤ ਨਿਰੰਜਨੀਆ। ਇਹ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਿਆ ਸੀ ਵੀ ਮੈਂ ਗੁਰੂ ਹਾਂ, ਅਤੇ ਗੁਰੂ ਕੇ ਸਿੱਖਾਂ ਦਾ ਇਹ ਵਿਰੋਧੀ ਬਣ ਗਿਆ, ਖਾਲਸੇ ਦਾ ਵਿਰੋਧੀ ਬਣ ਗਿਆ, ਸਿੱਖਾਂ ਵਿੱਚੋਂ ਹੀ ਨਿਕਲਿਆ ਅਤੇ ਸਿੱਖਾਂ ਦਾ ਹੀ ਵਿਰੋਧੀ ਬਣ ਗਿਆ। ਜਿਵੇਂ ਜਿਹੜੇ ਨਿਰੰਕਾਰੀ ਨੇ ਨਿਕਲੇ ਪਹਿਲਾਂ ਸਿੱਖਾਂ ਵਿੱਚੋਂ ਹੀ ਸੀ, ਅਤੇ ਜਿਹੜੇ ਚੰਗੇ ਮਹਾਂਪੁਰਖ ਵੱਡੇ ਨਿਰੰਕਾਰੀ ਬਾਬਾ ਰੱਤਾ ਜੀ ਦਿਆਲ ਜੀ ਵਰਗੇ, ਉਹ ਚੰਗੇ ਸਾਧੂ ਸੱਚੇ ਨਿਰੰਕਾਰੀ, ਇਹ ਨਕਲੀ ਨਿਰੰਕਾਰੀ ਜਿਹੜੇ ਬਾਅਦ ਵਿੱਚ ਬਣੇ। ਤੋ ਨਿਕਲੇ ਸਾਨੂੰ ਹਰ ਭਗਤ ਨਿਰੰਜਨੀਆਂ, ਨਿਕਲਿਆ ਗੁਰੂ ਕੇ ਸਿੱਖਾਂ ਵਿੱਚੋਂ ਹੀ। ਇਹਦਾ ਪਿਓ ਦਾਦੇ ਗੁਰੂ ਘਰ ਦੇ ਸਿੱਖ ਸੀ। ਇਹ ਦਾਅਵਾ ਕਰਦਾ ਸੀ ਵੀ ਗੁਰੂ ਜਿਹੜਾ ਉਹ ਸਾਡਾ ਪਿਓ ਹੈ, ਆਪਣੇ ਆਪ ਨੂੰ ਵੀ ਇਹਨੇ ਗੁਰੂ ਮੰਨਣਾ। ਤੋ ਸਿੰਘਾਂ ਦਾ ਇਹ ਦੁਸ਼ਮਣ ਬਣ ਗਿਆ, ਤੁਰਕਾਂ ਦਾ ਖੈਰ ਖਵਾਹ ਬਣ ਕੇ ਇਹ ਜੰਡਿਆਲੇ ਵਾਲੇ ਗੁਰੂ ਲੋਪੀ ਹਰ ਭਗਤ ਨਿਰੰਜਨੀਏ ਨੇ ਵੀ ਬਹੁਤ ਸਾਰੇ ਸਿੰਘ ਜਿਹੜੇ ਸੀ ਉਹ ਕਤਲ ਕਰਵਾਏ।
1: ਫਤਿਹ ਗੁਰੂ ਇੱਕ ਸਿੱਖ ਕਹਾਵੈ,
0: ਇਹ ਹੈ ਸਿੱਖ ਸੀ ਗੁਰੂ ਘਰ ਦੇ ਪਰ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ।
1: ਹਰ ਭਗਤ ਨਿਰੰਜਨੀਓ ਸੋ ਕਹਾਵੈ,
0: ਇਸ ਪਾਪੀ ਦਾ ਨਾਂ ਸੀ ਹਰ ਭਗਤ ਨਿਰੰਜਨੀਆ। ਇਹਨੇ ਬਹੁਤ ਸਾਰੇ ਸਿੰਘ ਕਤਲ ਕਰਾਏ ਮੁਖਬਰੀ ਕਰ ਕਰਕੇ।
1: ਸੋ ਅੱਗੇ ਹੋਏ ਸਿੰਘਾਂ ਫੜਾਵੈ,
0: ਸਭ ਤੋਂ ਮੂਹਰੇ ਹੋ ਕੇ, ਕਿਉਂਕਿ ਇਹ ਤਾਂ ਹੁਣ ਪੇਤੀ ਸੀ ਸਿੱਖਾਂ ਦਾ। ਉਹ ਕਹਿੰਦੇ ਦਰਖਤ ਰੋ ਪਿਆ, ਦਰਖਤ ਰੋ ਪਿਆ ਕੁਹਾੜੀ ਵੇਖ ਕੇ, ਕਿਉਂਕਿ ਜਿਹੜਾ ਦਸਤਾ ਸੀ ਉਹਦਾ ਆਪਣਾ ਸੀ, ਉਹਦਾ ਆਪਣਾ ਸੀ ਤਾਂ ਰੋ ਪਿਆ। ਕਹਿੰਦੇ ਹੁਣ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ, ਕਿ ਅੱਜ ਹਰ ਭਗਤ ਨਿਰੰਜਨੀਏ ਕੋਈ ਨਹੀਂ ਗਏ, ਸਰੂਪ ਬਦਲ ਗਿਆ ਉਹਨਾਂ ਦਾ, ਪਰ ਹਰ ਭਗਤ ਨਿਰੰਜਨੀਏ ਦਾ ਬੀਜ ਅੱਜ ਵੀ ਹੈ ਸਾਡੇ 'ਚ। ਇੱਕ ਦੂਜੇ ਦੀ ਬਦਖੋਈ ਕਰਨੀ ਸਿੱਖਾਂ ਦੀ, ਜੇ ਕਿਸੇ ਸਿੱਖ ਦਾ ਕੋਈ ਮਾੜੀ ਕਿਹਦੇ 'ਚ ਨਹੀਂ ਕਮੀਆਂ ਹੁੰਦੀਆਂ, ਕਿਹੜਾ ਇੱਥੇ ਗੁਣਾ ਕਰਕੇ ਪੂਰਨ ਤੌਰ 'ਤੇ ਸੰਪੰਨ ਹੈ। ਜੇ ਕਿਸੇ ਸਿੱਖ ਦਾ ਪੜਦਾ ਨਹੀਂ ਕੱਜਿਆ ਤੇ ਫਿਰ ਉਹ ਕਾਹਦਾ ਸਿੱਖ। ਕਲਗੀਆਂ ਵਾਲੇ ਪਾਤਸ਼ਾਹ ਜਦੋਂ ਕੋਟਕਪੂਰੇ ਆਏ ਤੇ ਕੋਟਕਪੂਰੇ ਦੇ ਨਾਲ ਇੱਕ ਪਿੰਡ ਸੀ, ਉੱਥੇ ਪਾਤਸ਼ਾਹ ਨੇ ਉਤਾਰਾ ਕੀਤਾ। ਸ਼ਾਮ ਦਾ ਸਮਾਂ ਸੀ ਤੇ ਲੰਗਰ ਪ੍ਰਸ਼ਾਦਾ ਨਹੀਂ ਸੀ ਪੱਕ ਸਕਦਾ, ਟਾਈਮ ਥੋੜਾ ਸੀ। ਪਿੰਡ ਵਾਲੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਹੁਣ ਇਸ ਟਾਈਮ ਲੰਗਰ ਤਿਆਰ ਹੋਣਾ ਔਖਾ ਹੋਣਾ, ਵੀ ਤੁਹਾਡੇ ਨਾਲ ਜਿੰਨੇ ਸਿੰਘ ਨੇ ਅਸੀਂ ਵੰਡ ਕੇ ਘਰਾਂ 'ਚ ਲੈ ਜਾਂਦੇ ਹਾਂ, ਦੋ ਦੋ ਚਾਰ ਚਾਰ ਪੰਜ ਪੰਜ ਜਿੰਨੀ ਕਿਸੇ ਦੀ ਸ਼ਮਤਾ, ਤੇ ਅਸੀਂ ਘਰੋਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਦਿੰਦੇ ਹਾਂ। ਮਹਾਰਾਜ ਜੀ ਕਹਿੰਦੇ ਭਾਈ ਲੈ ਜਾਓ। ਕਿਸੇ ਨੇ ਕਿਹਾ ਜੀ ਮੈਂ ਦੋ ਸਿੰਘ ਲੈ ਜਾਂਦਾ, ਕਿਸੇ ਨੇ ਕਿਹਾ ਜੀ ਪੰਜ, ਕਿਸੇ ਨੇ ਚਾਰ, ਜਿੰਨੀ ਜਿੰਨੀ ਕਿਸੇ ਦੀ ਸ਼ਮਤਾ। ਇੱਕ ਗਰੀਬ ਸਿੱਖ ਬੈਠਾ ਸੀ ਉੱਥੇ ਨਿਮਾਣਾ, ਘਰ ਉਹਦੇ ਰੋਟੀ ਨਹੀਂ ਸੀ ਪੱਕਦੀ, ਉਹਨੇ ਸਿਰ ਨੀਵਾਂ ਕੀਤਾ ਹੋਇਆ। ਉਹਦੇ ਸ਼ਰੀਕੇ ਵਾਲੇ ਉਹਨਾਂ ਨੇ ਜਾਣ ਬੁੱਝ ਕੇ ਉਹਦੀ ਹੇਠੀ ਕਰਨ ਲਈ, ਉਹਦੀ ਬੇਇੱਜ਼ਤੀ ਕਰਨ ਲਈ ਬੋਲੇ, ਕਹਿੰਦੇ ਤੂੰ ਨਹੀਂ ਲੈ ਕੇ ਜਾਣਾ ਕੋਈ ਸਿੰਘ। ਉਹਨੇ ਵਿਚਾਰੇ ਨੇ ਹੱਥ ਜੋੜ ਤੇ ਕਹਿੰਦਾ ਮਹਾਰਾਜ ਇੱਕ ਸਿੰਘ ਮੈਂ ਵੀ ਲੈ ਜਾਂਦਾ। ਜਿਹੜਾ ਸਿੰਘ ਉਸ ਗਰੀਬ ਸਿੱਖ ਦੇ ਘਰ ਗਿਆ ਉਸ ਸਿੰਘ ਦਾ ਨਾਂ ਸੀ ਭਾਈ ਮਲਾਗਰ ਸਿੰਘ, ਇਤਿਹਾਸ ਵਿੱਚ ਨਾਂ ਆਉਂਦਾ। ਬੜਾ ਬਲੀ ਸਿੰਘ ਸੀ ਭਾਈ ਮਲਾਗਰ ਸਿੰਘ, ਯੋਧਾ ਬੜਾ ਸੀ। ਰਾਤ ਨੂੰ ਸਾਰੀ ਸੰਗਤ ਦੇ ਘਰ ਵਿੱਚ ਪਿੰਡ ਵਾਲਿਆਂ ਦੇ ਸਿੰਘ ਗਏ, ਲੰਗਰ ਪ੍ਰਸ਼ਾਦਾ ਛਕਿਆ। ਜਦੋਂ ਗਰੀਬ ਸਿੱਖ ਦੇ ਘਰ ਭਾਈ ਬਲਾਗਰ ਸਿੰਘ ਆਇਆ, ਸਿੱਖ ਦੇ ਕੋਲ ਮੋਢੇ 'ਤੇ ਇੱਕ ਪੁਰਾਣਾ ਜਿਹਾ ਭੂਰਾ ਸੀ, ਜਿਹਨੂੰ ਆਪਾਂ ਕੰਬਲ ਕਹਿ ਦਿੰਦੇ ਹਾਂ, ਮਾਲਵੇ ਦੇ ਇਲਾਕੇ 'ਚ ਭੂਰਾ ਕਹਿੰਦੇ, ਉਹ ਵੀ ਫਟਿਆ ਜਿਹਾ। ਭਗਤ ਜਨਾਂ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰੇ ਪਾਉ ਰੇਸ਼ਮੀ ਪੈਰਤ ਪਤ ਖੋਈ। ਰੱਬ ਦੇ ਪਿਆਰਿਆਂ ਦਾ ਕੋਈ ਗਲਿਆ ਸੜਿਆ ਕੰਬਲ ਵੀ ਮਿਲ ਜਾਏ ਨਾ, ਉਹਨੂੰ ਪਹਿਨ ਕੇ ਲੋਕ ਪ੍ਰਲੋਕ ਦੇ ਪੜਦੇ ਕੱਜੇ ਜਾਂਦੇ, ਸਾਕਤ ਬੰਦਾ ਰੇਸ਼ਮ ਦਾ ਸਿਰੇ ਪਾਉ ਵੀ ਦੇ ਦੇ ਤੇ ਇੱਜ਼ਤ ਗਵਾਚ ਜਾਂਦੀ ਹੈ। ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ ਛਤ ਹੀ ਪ੍ਰਕਾਰ ਤੇ ਬਿਖੂ ਸਮਾਨ। ਰੱਬ ਦੇ ਪਿਆਰਿਆਂ ਦੇ ਘਰ ਵਿੱਚ ਰੁੱਖਾ ਸੁੱਖਾ ਮਿਲ ਜੇ, ਕਹਿੰਦੇ ਸਾਰੇ ਖਜ਼ਾਨੇ ਨੇ ਉਹਦੇ ਚ। ਸਾਕਤ ਬੰਦੇ ਦੇ ਘਰ 36 ਪ੍ਰਕਾਰ ਦੇ ਪਕਵਾਨ ਮਿਲ ਜਾਣ ਖਾਣ ਲਈ, ਉਹ ਜ਼ਹਿਰ ਦੇ ਤੁੱਲ ਨੇ। ਉਸ ਗਰੀਬ ਸਿੱਖ ਨੇ ਭਾਈ ਮਲਾਗਰ ਸਿੰਘ ਨੂੰ ਕੰਬਲ ਥੱਲੇ ਵਿਛਾਇਆ, ਆਖਿਆ ਮਹਾਰਾਜ ਜੀ ਲੋ ਬੈਠੋ। ਤੇ ਸੁੱਕੇ ਪੀਲੂ ਪਏ ਸੀ ਉਸ ਇਲਾਕੇ ਚ ਮਾਲ ਵਿੱਚ ਹੁੰਦੇ, ਉਹ ਪੀਲੂ ਉਬਾਲ ਕੇ ਨਾ ਉਹ ਸਿੱਖ ਨੇ ਭਾਈ ਮਲਾਗਰ ਸਿੰਘ ਦੇ ਸਾਹਮਣੇ ਰੱਖਿਆ ਤੇ ਆਖਿਆ, ਭਾਈ ਮਲਾਗਰ ਸਿੰਘ ਜੀ ਮੈਂ ਗਰੀਬ ਸਿੱਖ ਹਾਂ, ਕਈ ਵਾਰੀ ਘਰ ਵਿੱਚ 2-2 ਦਿਨ ਗੱਫਾ ਨਹੀਂ ਪੱਕਦਾ, ਤੇ ਆਹ ਸੁੱਕੇ ਪੀਲੂ ਨੇ ਕਿਰਪਾ ਕਰਕੇ ਮੇਰੇ ਇਹੀ ਪ੍ਰਵਾਨ ਕਰ ਲਓ। ਇਹ ਹੈ ਸਤੀ ਦੇ ਸੰਤੋਖੀ ਖਾਏ। ਦੇਣ ਵਾਲੇ ਦੀ ਭਾਵਨਾ ਜੋ ਹੈ ਹਾਜ਼ਰ ਕਰਦੇ, ਤੇ ਲੈਣ ਵਾਲਾ ਸਬਰ ਵਾਲਾ ਹੋਵੇ, ਸੰਤੋਖੀ ਹੋਵੇ। ਸ਼ਹੀਦ ਭਾਈ ਮਨੀ ਸਿੰਘ ਜੀ ਦੇ ਬੜੇ ਪਿਆਰੇ ਬਚਨ ਨੇ, ਮੈਂ ਅਖੰਡ ਪਾਠ ਸਾਹਿਬ ਕਰਾਉਣ ਦੀ ਮਰਿਆਦਾ ਕੀ ਹੈ, ਬਾਕੀ ਮਰਿਆਦਾਵਾਂ ਤੁਸੀਂ ਬੜੀਆਂ ਸੁਣੀਆਂ ਹੋਣੀਆਂ ਨੇ ਵੀ ਆਹ ਮਰਿਆਦਾ ਆਹ ਮਰਿਆਦਾ ਹੈ, ਪਰ ਇੱਕ ਅਸਲ ਮਰਿਆਦਾ ਨਹੀਂ ਸੁਣੀ ਹੋਣੀ ਵੀ ਅਖੰਡ ਪਾਠ ਸਾਹਿਬ ਕਰਾਉਣ ਦੀ ਮਰਿਆਦਾ ਕੀ ਹੈ। ਭਾਈ ਮਨੀ ਸਿੰਘ ਜੀ ਲਿਖਦੇ ਆ, ਸ਼ਹੀਦ ਭਾਈ ਮਨੀ ਸਿੰਘ ਜੀ, ਉਹ ਕਹਿੰਦੇ ਜਿਸ ਗੁਰਮੁਖ ਪਿਆਰੇ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣਾ, ਉਹਦੀ ਇਹ ਭਾਵਨਾ ਹੋਵੇ ਕਿ ਜਿਹੜੇ ਅਖੰਡ ਪਾਠ ਸਾਹਿਬ ਕਰਨ ਆਏ ਆ ਮਹਾਰਾਜ ਜੀ ਦੇ ਵਜ਼ੀਰ, ਮੈਂ ਆਪਣੇ ਘਰ ਵਿੱਚ ਜੋ ਮੇਰੇ ਕੋਲ ਹੈ ਧਨ ਸੰਪਦਾ ਵਿਭੂਤੀ ਸਭ ਕੁਝ ਇਹਨਾਂ ਦੇ ਚਰਨਾਂ 'ਚ ਹਾਜ਼ਰ ਕਰਦੇ ਹਾਂ, ਤੇ ਜਿਹੜੇ ਅਖੰਡ ਪਾਠ ਸਾਹਿਬ ਕਰਨ ਆਏ ਹੈ ਉਹਨਾਂ ਦੀ ਇਹ ਭਾਵਨਾ ਹੋਵੇ ਕਿ ਅਸੀਂ 1 ਰੁਪਈਆ ਵੀ ਇਸ ਸਿੱਖ ਕੋਲੋਂ ਨਹੀਂ ਲੈਣਾ, ਉਹ ਇੰਨੇ ਸਬਰ ਤੇ ਸੰਤੋਖ ਵਾਲੇ ਹੋਣ। ਇਹਨੂੰ ਕਹਿੰਦੇ ਸਤੀ ਦੇ ਸੰਤੋਖ। ਇਹ ਅਖੰਡ ਪਾਠ ਸਾਹਿਬ ਕਰਨ ਕਰਾਉਣ ਵਾਲਿਆਂ ਦੀ ਮਰਿਆਦਾ ਹੈ, ਇਹ ਮਰਿਆਦਾ ਹੁਣ ਆਪ ਜੀ ਨੂੰ ਕਿਤੇ ਨਜ਼ਰ ਨਹੀਂ ਆਉਂਦੀ ਹੋਵੇਗੀ। ਹੁਣ ਭਾਈ ਮਲਾਗਰ ਸਿੰਘ ਨੇ ਪੀਲੂ ਛਕੇ ਛੱਕ ਕੇ ਹੱਥ ਧੋਏ ਤੇ ਅਰਦਾਸਾ ਕੀਤਾ, ਸਤੀ ਦੇ ਸੰਤੋਖੀ ਖਾਏ, ਲੋ ਲੰਗਰ ਤਪਦੇ ਰਹਿਣ, ਪੰਥ ਖਾਲਸਾ ਛਕਦਾ ਛਕਾਉਂਦਾ ਰੇ, ਛਕਦਿਆਂ ਨੂੰ ਛਕਾਉਂਦਿਆਂ ਨੂੰ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰਾਤ ਬੀਤੀ, ਅਗਲਾ ਦਿਨ ਚੜ੍ਹਿਆ, ਬਾਜਾਂ ਵਾਲੇ ਸਤਿਗੁਰੂ ਜੀ ਜਾਣੀ ਜਾਣ ਗੁਰਦੇਵ ਨੇ ਕਲਾ ਵਰਤਾਉਣੀ ਸੀ, ਦੱਸਣਾ ਸੀ ਸਿੱਖਾਂ ਨੂੰ। ਜਿਹੜੇ ਸਿੰਘ ਗੱਫਾ ਲਾ ਕੇ ਆਏ ਸੀ ਨਾ, ਰਾਤ ਇਕੱਲੇ ਇਕੱਲੇ ਨੂੰ ਪੁੱਛਦੇ, ਹਾਂ ਵੀ ਰਾਤ ਤੂੰ ਕੀ ਛਕਿਆ? ਕਹਿੰਦਾ ਜੀ ਮੈਂ ਤਾਂ ਖੀਰ ਛੱਕ ਕੇ ਆਇਆ। ਇੱਕ ਨੂੰ ਪੁੱਛਿਆ, ਕਹਿੰਦਾ ਜੀ ਮੈਂ ਮੱਕੀ ਦੇ ਗੱਫੇ ਸੀ, ਇੱਕ ਕਹਿੰਦਾ ਜੀ ਕਣਕ ਦੀਆਂ ਰੋਟੀਆਂ, ਇੱਕ ਕਹਿੰਦਾ ਜੀ ਚੌਲ ਬਣੇ ਸੀ ਬੜੇ ਵਧੀਆ, ਕੜਾਹ ਬਣਿਆ ਸੀ। ਸਾਰਿਆਂ ਨੂੰ ਪੁੱਛਦਿਆਂ ਪੁੱਛਦਿਆਂ ਮਲਾਗਰ ਸਿੰਘ ਦੀ ਵਾਰੀ ਆਈ, ਹਾਂ ਮਲਾਗਰ ਸਿਆ ਤੂੰ ਕੀ ਛੱਕ ਕੇ ਆਇਆ ਕੱਲ ਰਾਤ? ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਦੁਨੀਆਂ ਦੇ ਬੜੇ ਬੜੇ ਪਦਾਰਥ ਛਕੇ ਹੈ, ਬੜੇ ਬੜੇ ਪਦਾਰਥ ਛਕੇ ਆ ਮੇਰੇ ਪਾਤਸ਼ਾਹ, ਪਰ ਰਾਤ ਜਿਹੜਾ ਪਦਾਰਥ ਮੈਂ ਛੱਕ ਕੇ ਆਇਆ ਬੜਾ ਅਸਚਰਜ ਸੀ, ਉਹੋ ਜਿਹਾ ਪਦਾਰਥ ਕਦੇ ਮੈਂ ਪਹਿਲੋਂ ਛਕਿਆ ਨਹੀਂ, ਬਾ ਕਮਾਲ ਸੀ। ਜਦੋਂ ਇਹ ਬਚਨ ਕਹੇ, ਲਾਗੇ ਜਿਹੜੇ ਸ਼ਰੀਕੇ ਵਾਲੇ ਬੈਠੇ ਸੀ ਸਿੱਖ ਨਾਲ ਦੁਆਇਸ਼ ਕਰਨ ਵਾਲੇ, ਉਹ ਕਹਿੰਦੇ ਮਹਾਰਾਜ ਇਹ ਕੰਗਲਾ ਇਹਦੇ ਘਰ ਭੰਗ ਪੁੱਜਦੀ ਹੈ, ਇਹਨੇ ਕੀ ਖਵਾਤਾ ਹੋਣਾ? ਮਲਾਗਰ ਸਿੰਘ ਝੂਠ ਬੋਲਦਾ ਹੋ।

0: ਗਲਵੱਕੜੀ 'ਚ ਲੈ ਕੇ ਕਹਿੰਦੇ ਮਲਾਗਰ ਸਿਆਂ, ਤੂੰ ਮੇਰੇ ਸਿੱਖ ਦਾ ਪੜਦਾ ਕੱਜਿਆ, ਮੈਂ ਤੇਰੇ ਲੋਕ ਪ੍ਰਲੋਕ ਵਿੱਚ ਪੜਦੇ ਕੱਜ ਦਿੱਤੇ। ਜਿਹੜੇ ਸਿੱਖ ਨੇ ਪੀਲੂ ਛਕਾਏ ਆਖਿਆ, ਤੂੰ ਉਹ ਸਤੀ ਸਿੱਖ ਹੈ ਕਿ ਜਿਸ ਨੇ ਜੋ ਹਾਜ਼ਰ ਸੀ ਹਾਜ਼ਰ ਕਰ ਦਿੱਤਾ, ਜਾ ਸਿੱਖਾ ਤੇਰੇ ਘਰ ਵਿੱਚ ਬੇਅੰਤ ਬਰਕਤਾਂ ਹੋਣਗੀਆਂ, ਕੋਈ ਕਮੀ ਨਾ ਰਹੇਗੀ।
1: ਸਤਿ ਸ੍ਰੀ ਅਕਾਲ।
0: ਅੱਜ ਸਾਨੂੰ ਕਿੱਥੇ ਲੱਭਦੇ ਆ ਪੜਦਾ ਕੱਜਣ ਵਾਲੇ ਸਿੱਖ? ਕਿਸੇ ਦੀ ਕੋਈ ਮਾੜੀ ਮੋਟੀ ਊਣਤਾਈ ਕਮੀ ਨਜ਼ਰ ਆਵੇ, ਇਉਂ ਭੰਡੀ ਕਰਦੇ ਆ ਖਬਰੇ ਸੱਤ ਜਨਮਾਂ ਦੀ ਦੁਸ਼ਮਣੀ ਹੋਵੇ ਉਹਦੇ ਨਾਲ। ਆ ਨੈੱਟ ਦੇ ਉੱਤੇ ਦੂਜੇ ਤੀਜੇ ਦੇ ਉੱਤੇ ਸਾਰਿਆਂ ਨੂੰ ਮੂੰਹ ਲਾਏ ਆ ਕੂਕਰਾਂ ਵਾਲੇ, ਜਿਵੇਂ ਮਰਜ਼ੀ ਕੋਈ ਭੌਂਕੀ ਜਾਵੇ, ਕਿਹੜਾ ਕਿਸੇ ਨੇ ਕੋਈ ਪੁੱਛਣਾ, ਕਿਹੜਾ ਕਿਸੇ ਨੇ ਕੋਈ ਰੋਕਣਾ। ਯਾਦ ਰੱਖਿਓ, ਜਿਹੜਾ ਸਿੱਖ ਸਿੱਖ ਦਾ ਪੜਦਾ ਨਹੀਂ ਕੱਜਦਾ, ਉਹ ਸਿੱਖ ਦੋਹਾਂ ਜਹਾਨਾਂ ਦੇ ਵਿੱਚ ਸੁਰਖਰੂ ਨਹੀਂ ਹੋ ਸਕਦਾ। ਉਹਦਾ ਲੋਕ ਵੀ ਵਿਗੜ ਜਾਂਦਾ ਤੇ ਪ੍ਰਲੋਕ ਵੀ ਵਿਗੜ ਜਾਂਦਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ, ਇਹ ਗੁਰੂ ਪੰਥ ਦਾ ਇਤਿਹਾਸ ਇੱਥੇ ਬਚਨ ਆ ਰਹੇ ਹੈ ਕਿ ਸਿੱਖ ਲੁਕਦੇ ਛਿਪਦੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਵੀ ਫੜਾ ਦਿੰਦੇ ਜਿਹੜੇ ਦੁਸ਼ਟ ਸੀ। ਕਈਆਂ ਨੇ ਇਹੋ ਜਿਹੀ ਦੁਸ਼ਟਤਾਈ ਕੀਤੀ ਵੀ ਸੰਬੰਧੀ ਹੋਣ ਦੇ ਬਾਵਜੂਦ, ਇਹ ਹਰ ਭਗਤ ਨਿਰੰਜਨੀਆਂ ਕਹਾਉਂਦਾ ਗੁਰੂ ਘਰ ਦਾ ਸਿੱਖ ਹੀ ਸੀਗਾ, ਪਰ ਇਹਨੇ ਬੜੇ ਸਿੱਖ ਕਤਲ ਕਰਵਾਏ, ਬੜੇ ਸਿੱਖਾਂ ਦੀ ਜਸੂਸੀ ਕੀਤੀ, ਮੁਖਬਰੀ ਕਰ ਕਰਕੇ ਬੜੇ ਸਿੱਖ ਕਤਲ ਕਰਵਾਏ। ਹਾਂਜੀ,
1: ਹਮਰਾ ਪਿੰਡ ਦੋਏ ਬਾਰ ਲੁਟਾਇਆ।
0: ਭਾਈ ਰਤਨ ਸਿੰਘ ਜੀ ਕਹਿੰਦੇ ਮੇਰਾ ਸਾਡਾ ਪਿੰਡ ਜਿਹੜਾ ਜੱਦੀ ਪਿੰਡ ਸੀ, ਭਾਈ ਰਤਨ ਸਿੰਘ ਹੋਣਾ ਦਾ ਜੱਦੀ ਪਿੰਡ ਕਿਹੜਾ ਸੀ? ਮੀਰਾਂ ਕੋਟ। ਕਹਿੰਦੇ ਹਰ ਭਗਤ ਨਿਰੰਜਨੀਏ ਨੇ ਦੋ ਵੇਰੀ ਦਾ ਸਾਡਾ ਪਿੰਡ ਲੁਟਾਇਆ, ਨਿਰੰਜਨੀਏ ਨੇ ਦੋ ਵੇਰੀ ਸਾਡਾ ਪਿੰਡ ਤਬਾਹ ਕੀਤਾ।
1: ਪਿਤਾ ਹਮਾਰਾ ਕਾਟ ਸੁਟਾਇਆ।
0: ਅੱਗੇ ਕਥਾ ਆਵੇਗੀ। ਕੁਝ ਦਿਨਾਂ ਬਾਅਦ ਇੱਥੇ ਵਿਦਵਾਨ ਵੱਖੋ ਵੱਖਰੇ ਆਉਂਦੇ ਆ, ਤੁਹਾਨੂੰ ਸੁਣਾਉਣਗੇ। 31 ਤਰੀਕ ਤਾਈਂ ਦਾਸ ਦੀ ਹਾਜ਼ਰੀ ਆ ਇਸ ਸਥਾਨ ਤੇ, ਗੁਰੂ ਸਾਹਿਬ ਲਵਾ ਲੈਣ ਕਿ ਭਾਈ ਰਾਏ ਸਿੰਘ ਜੋ ਭਾਈ ਰਤਨ ਸਿੰਘ ਦੇ ਪਿਤਾ ਸੀ, ਉਹਨਾਂ ਦੀ ਗਰਦਨ ਅੱਧੀ ਕੱਟ ਕੇ ਸੁੱਟ ਗਿਆ ਸੀ ਹਰ ਭਗਤ ਨਿਰੰਜਨੀਆਂ ਤੇ ਇਹਦੇ ਨਾਲ ਦੇ ਸਿਪਾਹੀ। ਪਰ ਜਿਹਨੂੰ ਸਾਹਿਬ ਨੇ ਰੱਖਣਾ ਹੋਵੇ ਰੱਖ ਲਿਆ। ਭਾਈ ਰਤਨ ਸਿੰਘ ਜੀ ਦੱਸਦੇ ਵੀ ਮੇਰੇ ਪਿਓ ਨੂੰ ਵੱਢ ਕੇ ਸੁੱਟ ਗਏ ਸੀ, ਉਹਦੀ ਗਰਦਨ ਅੱਧੀ ਕੱਟ ਕੇ ਸੁੱਟ ਗਏ ਸਨ।
1: ਮਜੀਠਾ ਕੇ ਜੱਟ ਸੋ ਰੱਖੈ ਬੈਰ।
0: ਕਹਿੰਦੇ ਫਿਰ ਮਜੀਠੇ ਦੇ ਜਿਹੜੇ ਮਜੀਠੀਏ ਸਦਾਉਂਦੇ ਸੀ, ਮਜੀਠੀਏ ਦੇ ਜਿਹੜੇ ਜ਼ਿਮੀਂਦਾਰ ਸੀ, ਇਹ ਵੀ ਸਿੱਖਾਂ ਨਾਲ ਵੈਰ ਕਮਾਉਂਦੇ, ਇਹ ਵੀ ਮੁਖਬਰੀ ਕਰਦੇ ਸੀ, ਖਾਲਸੇ ਦੇ ਬਰ ਖਿਲਾਫ ਭੁਗਤ ਦਿੰਦੇ ਸੀ ਮਜੀਠੀਏ।
1: ਹਮਾਰਾ ਦਾਦਾ ਫੜ ਦਿਓ ਲਾਹੌਰ।
0: ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਦਾਦੇ ਨੂੰ, ਭਾਈ ਰਤਨ ਸਿੰਘ ਦੇ ਦਾਦਾ ਜੀ ਕੌਣ ਨੇ? ਸਰਦਾਰ ਮਹਤਾਬ ਸਿੰਘ ਮੀਰਾ ਕੋਟੀਆ। ਕਹਿੰਦੇ ਮੇਰੇ ਦਾਦੇ ਨੂੰ, ਮਹਤਾਬ ਸਿੰਘ ਨੂੰ, ਇਹਨਾਂ ਮਜੀਠੇ ਵਾਲੇ ਸਰਦਾਰਾਂ ਨੇ ਹੀ ਫੜਾ ਕੇ ਲਾਹੌਰ ਪਹੁੰਚਾਇਆ ਸੀ ਤੇ ਉਹਨਾਂ ਨੂੰ ਸ਼ਹੀਦ ਕਰਵਾਇਆ ਸੀ। ਜਿਹੜੇ ਮਜੀਠੀਏ ਸੀ, ਮਜੀਠੇ ਦੇ ਰਹਿਣ ਵਾਲੇ ਜ਼ਿਮੀਂਦਾਰ ਸੀ, ਮੇਰੇ ਦਾਦੇ ਮਹਤਾਬ ਸਿੰਘ ਨੂੰ ਇਹਨਾਂ ਨੇ ਗ੍ਰਿਫ਼

0: ਤੇ ਚਾੜ ਕੇ ਭਾਈ ਤਾਰੂ ਸਿੰਘ ਦੇ ਨਾਲ ਹੀ ਸ਼ਹੀਦ ਕੀਤਾ। ਹਾਂਜੀ,
1: ਨਵਾਬ ਤਬੈ ਪੇਟ ਪੀੜਿਆ ਤੜਪ ਮੂਆ ਦਿਨ ਰਾਤ।
0: ਭਾਈ ਤਾਰੂ ਸਿੰਘ ਤੇ ਮਹਤਾਬ ਸਿੰਘ ਦੀ ਸ਼ਹੀਦੀ ਫਿਰ ਜ਼ਕਰੀਆ ਨੂੰ ਹਜ਼ਮ ਨਹੀਂ ਹੋਈ, ਇਹਦੇ ਪੇਟ ਚ ਸੂਲ ਉੱਠਿਆ ਤੇ ਜ਼ਕਰੀਆ ਮਾਰਿਆ ਗਿਆ ਸੀ।
1: ਕਿਉਂ ਭਈ ਕਰਮਾ ਚੀਨਾ ਚੀਨੀ ਰਹਾ।
0: ਇੱਕ ਚੀਨਾ ਪਿੰਡ ਸੀ ਤੇ ਉਸ ਪਿੰਡ ਦਾ ਰਹਿਣ ਵਾਲਾ ਸੀ ਕਰਮਾ ਚੀਨਾ, ਇਹਨੂੰ ਸਿੰਘ ਕਰਮੂ ਕਹਿੰਦੇ ਸੀ, ਕਰਮੂ ਪਾਪੀ। ਇਹ ਕਰਮਾ ਚੀਨਾ
1: ਵਿਦੋਸ਼ੇ ਸਿੰਘਨ ਮਾਰਤ ਵਾਹ,
0: ਇਹਨੇ ਵੀ ਬੜੇ ਵਿਦੋਸ਼ੇ ਸਿੰਘ ਮਾਰੇ, ਇਹਨੇ ਵੀ ਬੜੇ ਸਿੰਘਾਂ ਦੇ ਸਿਰ ਵੱਢ ਵੱਢ ਕੇ ਨਾਮ ਲਏ।
1: ਰਾਜੇ ਸਾਂਸੀ ਕੇ ਸਿੰਘ ਬਹੁ ਮਾਰੇ।
0: ਇਹ ਕਰਮਾ ਚੀਨਾ ਸੀ ਰਾਜਾ ਸਾਂਸੀ, ਜਿੱਥੇ ਅੱਜ ਕੱਲ ਏਅਰਪੋਰਟ ਹੈ ਅੰਮ੍ਰਿਤਸਰ ਸਾਹਿਬ ਦੇ ਲਾਗੇ, ਉਸ ਇਲਾਕੇ ਦੇ ਬਹੁਤ ਸਾਰੇ ਸਿੰਘ ਕਰਮੇ

0: ਰੰਧਾਵਾ।
1: ਫਿਰ ਇੱਕ ਦੁਸ਼ਟ ਸੀ ਰਾਮਾ ਰੰਧਾਵਾ, ਇਹ ਵੀ ਬੜਾ ਮਲੇਚ ਸੀ। ਇਹ ਜਿਹੜਾ ਮਹਿਤਾ ਚੌਂਕ ਦਾ ਇਲਾਕਾ, ਇਸ ਪਾਸੇ ਰਹਿੰਦਾ ਸੀ। ਤੋ ਕਹਿੰਦੇ ਰਾਮੇ ਰੰਧਾਵੇ ਨੇ ਵੀ ਬੜੇ ਸਿੰਘ ਮਰਵਾਏ,
0: 300 ਕਿਲਾ ਜਿਨ ਆਪ ਬਣਾਵਾ।
1: ਰਾਮੇ ਰੰਧਾਵੇ ਨੇ ਆਪਣਾ

0: ਇਹਨੇ ਰਾਮੇ ਰੰਧਾਵੇ ਨੇ ਵੀ ਬੜੇ ਸਿੰਘ ਅਕਾਏ, ਬੜੇ ਸਿੰਘਾਂ ਦਾ ਕਤਲ, ਇਹਨੇ ਵੀ ਬੜੇ ਸਿੰਘਾਂ ਨੂੰ ਕਤਲ ਕਰਵਾਇਆ।
1: ਆਪੇ ਪਕੜੇ ਆਪ ਮਰਾਏ,
0: ਆਪ ਹੀ ਫੜਦਾ ਸਿੰਘਾਂ ਨੂੰ, ਆਪ ਹੀ ਉਹਨਾਂ ਨੂੰ ਕਤਲ ਕਰਦਾ ਤੇ ਉਹਨਾਂ ਦੇ ਸਿਰ ਵੱਢ ਕੇ ਲਾਹੌਰ ਭੇਜ ਕੇ ਇਨਾਮ ਲੈਂਦਾ ਰਾਮਾ।
1: ਤਨਹਾ ਕਹਾਣੀ ਜਗਤ ਚਲਾਈ,
0: ਕਹਿੰਦੇ ਰਾਮੇ ਦੀ ਕਹਾਣੀ ਜਗਤ ਵਿੱਚ ਚੱਲੀ, ਪੰਜਾਬ ਦੇ ਇਲਾਕੇ ਚ ਰਾਮੇ ਦਾ ਚਰਚਾ ਇਹਨੇ ਚਲਾਇਆ ਆਪਣਾ। ਕੀ ਕਹਿੰਦੇ ਸੀ ਸੁਣੋ,
1: ਰਾਮੇ ਦੇਸ਼ ਨਾ ਜਾਇਓ ਭਾਈ,
0: ਕਹਿੰਦੇ ਸਿੰਘਾਂ ਨੂੰ ਰਾਮਾ ਕਹਿੰਦਾ ਸੀ ਵੀ ਲੋਕਾਂ ਵਿੱਚ ਇਹ ਚਰਚਾ ਚਲਾਓ ਵੀ ਹੋਰ ਜਿੱਥੇ ਮਰਜ਼ੀ ਚਲੇ ਜਾਣ ਸਿੰਘ, ਪਰ ਰਾਮੇ ਦੇ ਦੇਸ਼ ਨਾ ਜਾਇਓ, ਰਾਮੇ ਰੰਧਾਵੇ ਦੇ ਇਲਾਕੇ ਚ ਨਾ ਜਾਇਓ। ਕਹਿੰਦੇ ਏਦਾਂ ਦੀ ਚਰਚਾ ਇਹਨੇ ਚਲਾਈ ਰਾਮੇ ਨੇ,
1: ਹਮ ਰਾਮੇ ਦੇਸ਼ ਨਾ ਜਾਵਾਂਗੇ।
0: ਕਹਿੰਦੇ ਇੰਨੇ ਸਿੰਘ ਕਤਲ ਕੀਤੇ, ਇੰਨੇ ਸਿੰਘ ਮਾਰੇ, ਇੰਨੇ ਸਿੰਘ ਫੜੇ ਨੇ ਮਲੇਚ ਨੇ, ਕਿ ਸਿੰਘ ਵੀ ਆਪਸ ਚ ਗੱਲਾਂ ਕਰਦੇ ਕਹਿੰਦੇ ਅਸੀਂ ਰਾਮੇ ਦੇ ਇਲਾਕੇ ਚ ਨਹੀਂ ਜਾਣਾ।

0: ਵੇ ਦੇ ਇਲਾਕੇ ਚ ਨਹੀਂ ਜਾਣਾ।
1: ਰਹਿ ਜੋਧਾ ਨਗਰੀ ਧਰਮ ਸੋਦਾਸ,
0: ਇੱਕ ਜੋਧਪੁਰੀ ਨਗਰੀ, ਜੋਧਾ ਨਗਰੀ ਹੈ ਜੋਧਾ, ਉੱਥੇ ਦਾ ਇੱਕ ਰਹਿਣ ਵਾਲਾ ਸੀ ਧਰਮਾਦਾਸ।
1: ਕੀਨੋ ਚਾਹੇ ਸੋ ਸਿੰਘਨ ਨਾਸ,
0: ਉਹਨੇ ਵੀ ਬੜੇ ਸਿੰਘ ਮਰਵਾਏ। ਇੱਥੇ ਹੁਣ ਉਹਨਾਂ ਦੀ ਗੱਲ ਆ ਰਹੀ ਹੈ ਜਿਹੜੇ ਸਿੰਘਾਂ ਨੂੰ ਮਰਵਾਉਂਦੇ ਰਹੇ, ਮੁਖਬਰ ਨੇ ਸਾਰੇ ਜਿਹੜੇ ਹਰ ਭਗਤ ਨਿਰੰਜਨੀਆਂ, ਕਰਮਾ ਛੀਨਾ, ਰਾਮਾ ਰੰਧਾਵਾ, ਧਰਮਾ, ਇਹ ਸਾਰੇ ਮੁਖਬਰ ਸੀ ਜਿਹੜੇ ਸਿੰਘਾਂ ਨੂੰ ਮਰਵਾ ਰਹੇ ਹਨ।
1: ਮੱਸਾ ਰੰਗੜ ਰਹੇ ਹੋ ਮੰਡਿਆਲੇ,
0: ਲਾਗੇ ਉੱਥੇ ਮੰਡਿਆਲੀ ਪਿੰਡ ਹੈ ਤੇ ਮੰਡਿਆਲੀ ਪਿੰਡ ਦਾ ਇੱਕ ਮਲੇਛ ਸੀ, ਉਹਦਾ ਨਾਂ ਸੀ ਮੱਸਾ ਰੰਗੜ ਪਾਪੀ।
1: ਕਰੈ ਬੇਅਦ ਵੀ ਆਏ ਦਰਬਾਰ ਹੈ ਨਾਲੇ,
0: ਇਹ ਪਾਪੀ ਨੇ ਕੀ ਕੀਤਾ ਵੀ ਇਹਨੇ ਦਰਬਾਰ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕੀਤੀ। ਹੁਣ ਪ੍ਰਸੰਗ ਉਹ ਚੱਲਣ ਲੱਗਾ ਕਿ ਇਹਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਛੋਟੀ ਸੁਲਤਾਨ ਪਾਤਸ਼ਾਹ ਦੇ ਪਵਿੱਤਰ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ।
1: ਦੋਹਰਾ ਸਾਹਿਬ ਰਾਏ ਸੰਧੂ ਹੋਤੋ ਬਸੈ ਨੁਸ਼ਹਿਰੇ ਗਾਏ,
0: ਮੱਸੇ ਰੰਗੜ ਨੇ ਵੀ ਬੜੇ ਸਿੰਘ ਕਤਲ ਕੀਤੇ। ਫਿਰ ਇੱਕ ਨਸ਼ਹਿਰੇ ਪੰਨੂਆਂ ਦਾ ਰਹਿਣ ਵਾਲਾ ਪਾਪੀ ਸੀ ਚੌਧਰੀ ਸਾਹਿਬ ਰਾਏ, ਜਿਹਨੇ ਭਾਈ ਤਾਰਾ ਸਿੰਘ ਵਾਂ ਨੂੰ ਵੀ ਸ਼ਹੀਦ ਕਰਵਾਇਆ। ਪਿੱਛੇ ਕਥਾ ਆਪ ਜੀ ਨੇ ਸੁਣੀ ਹੈ, ਬਾਬਾ ਤਾਰਾ ਸਿੰਘ ਵਾਂ, ਨਿਹੰਗ ਸਿੰਘ, ਉਹਨਾਂ ਦੀ ਸ਼ਹਾਦਤ ਵੀ ਇਹਨੇ ਹੀ ਕਰਵਾਈ ਸੀ। ਤੋ ਇਹ ਸਾਹਿਬ ਰਾਏ ਚੌਧਰੀ ਨਸ਼ਹਿਰੇ ਪੰਨੂਆਂ ਦਾ ਰਹਿਣ ਵਾਲਾ ਮਲੇਛ, ਇਹਨੇ ਵੀ ਬੜੇ ਸਿੰਘ ਕਤਲ ਕਰਵਾਏ।
1: ਫੜ ਫੜ ਸਿੰਘਨ ਵਹਿ ਕੱਟਾ ਸਿਰ ਦਾ ਲਾਹੌਰ ਪਹੁੰਚਾਏ,
0: ਫੜ ਫੜ ਕੇ ਸਿੰਘਾਂ ਦੇ ਸਿਰ ਵੱਢਦਾ ਤੇ ਵੱਢ ਕੇ ਗੱਡਿਆਂ ਤੇ ਲੱਦ ਕੇ ਉਹ ਸਿਰ ਗੁਰੂ ਖਾਲਸਾ ਜੀ ਲਾਹੌਰ ਭੇਜੇ ਜਾਂਦੇ। ਕਹਿੰਦੇ ਜਦੋਂ ਸਿੰਘਾਂ ਦੇ ਸਿਰਾਂ ਦਾ ਮੀਨਾਰ ਲੱਗਾ ਨਾ, ਮੀਨਾਰ ਨਿਖਾਸ ਚੌਂਕ ਚ ਏਡਾ ਉੱਚਾ ਮੀਨਾਰ ਲੱਗਾ ਸੀ, ਢੇਰ ਲੱਗਾ ਸੀ ਕਿ ਜਦੋਂ ਸਿਰ ਚੱਕਦੇ ਤਾਂ ਨੂੰ ਵੇਖਦੇ ਤੇ ਪਿੱਛੇ ਨੂੰ ਪੱਗ ਡਿੱਗਦੀ ਸੀ। ਇੰਨੇ ਸਿਰ ਸਿੰਘਾਂ ਦੇ ਉੱਥੇ ਪਏ ਹੁੰਦੇ ਤੇ ਉੱਥੇ ਸੀਸਗੰਜ ਬਣੇ ਆ। ਇਹ ਪੰਥ ਦੀ ਚੜ੍ਹਦੀ ਕਲਾ, ਅੱਜ ਆਪਸੀ ਭਵਿੱਖ ਮਾਣ ਰਿਹਾ, ਏਦਾਂ ਨਹੀਂ ਉਹਨਾਂ ਸਿੰਘਾਂ ਦੇ ਸਿਰ ਲੱਗੇ ਆ ਖਾਲਸਾ ਜੀ, ਉਹਨਾਂ ਸਿੰਘਾਂ ਦੇ ਸਿਰਾਂ ਦੀਆਂ ਕੁਰਬਾਨੀਆਂ ਦੇ ਬਦਲੇ ਅਸੀਂ ਆ ਸੁੱਖ ਮਾਣ ਰਹੇ ਹਾਂ। ਉਹਨਾਂ ਮਹਾਂਪੁਰਖਾਂ ਸ਼ਹੀਦਾਂ ਨੂੰ ਯਾਦ ਕਰਕੇ ਸਿੱਖੀ ਸਰੂਪ ਸੰਭਾਲੀਏ, ਅੰਮ੍ਰਿਤਧਾਰੀ ਹੋਈਏ, ਖੰਡੇ ਬਾਟੇ ਦੀ ਪੌਲ ਛਕੀਏ, ਜੋ ਸਾਡੇ ਵੱਡਿਆਂ ਨੇ ਕੁਰਬਾਨੀ ਕੀਤੀ ਆ ਸਾਡੇ ਵਾਸਤੇ, ਸਾਡਾ ਸਰੂਪ ਬਚਾਉਣ ਲਈ ਆਪਣੇ ਉਹਨਾਂ ਸਰੂਪਾਂ ਨੂੰ ਸੰਭਾਲੀਏ। ਕਹਿੰਦੇ ਸਿਰਾਂ ਦੇ ਮੀਨਾਰ ਲੱਗੇ ਹੋਏ ਨੇ।
1: ਚੌਪਈ ਤਾਰੂ ਸਿੰਘ ਪਰ ਚੁਗਲੀ ਖਾਈ,
0: ਕਹਿੰਦੇ ਇਸੇ ਸਾਹਿਬ ਰਾਏ ਚੌਧਰੀ ਨੇ ਸ਼ਹੀਦ ਭਾਈ ਤਾਰੂ ਸਿੰਘ ਦੀ ਚੁਗਲੀ ਕੀਤੀ ਸੀ ਸੂਬੇ ਲਾਹੌਰ ਜ਼ਕਰੀਏ ਨੂੰ।

0: तारू सिंह जी नूं लाहौर पहुंचाया गया, उन्हां नूं शहीद किया गया, वह प्रसंग भी अगे आवेगा।
1: दोहरा सुनो सो पौ रख खालसे जिम थोड़न बहुते जीत।
0: भावें यह समा जिहड़ा उपर आपां सरवण कीता इह पंथ ते है, पर पंथ ने अपनी पौरखताई दा बल नहीं छड्डिया। कहिंदे हुण मैं खालसे दी इक पौरखताई तुहानूं सुनाउण लगा। पौरखताई पता किहनूं कहिंदे? बल, सूरमताई, बहादरी। कहिंदे हुण खालसे दी इक बहादरी दी कथा है कि किवें थोड़िआं ने बहुतिआं नूं जित्तिआ। कहिंदे हुण मैं तुहानूं ओह सरवण कराउंदा हां।
1: हमरे दादे थो कियो मरण धर्म पर चीत।
0: कहिंदे मेरे दादे, भाई रतन सिंह दे दादा जी सरदार मताप सिंह जी मीरां कोटिया पंगू, कहिंदे उन्हां ने जिवें मरण मांडिआ सी अपने हिरदे विच, शहीदी का रुतबा प्राप्त करने का संकल्प किया सी। हुण मैं ओ भी सुनावांगा।
1: नवाब सुखान बहादुर है सिंघन पर कियो जोर।
0: कहिंदे जिस वेले नवाब ने जकरीए ने सिंघां ते अत दा जोर पाया, बहुत सारे सिंघां नूं कतल करन लगा।
1: इम मुलखीअन बुलाए कै लिखियो बिच लाहौर।
0: जिन्ने मुलखीए सी आ, जिन्ने मुखबर सी, जिन्ने पिंडां दे चौधरी सी, हाकम सी, ਉਹ ਸਾਰੇ ਸੱਦ ਕੇ ਲਾਹੌਰ ਵਿੱਚ, ਸੂਬੇ ਲਾਹੌਰ ਨੇ ਉਹਨਾਂ ਨੂੰ ਚਿੱਠੀਆਂ ਲਿਖ ਕੇ ਦਿੱਤੀਆਂ।
1: ਜੋ ਭਈ ਜੋ ਸਿੰਘਨ ਕੋ ਕੋ ਲੁਕਾਵੇ,
0: ਇਹ ਵੀ ਲਿਖ ਦਿੱਤਾ ਪਹਿਲਾਂ ਤਾਂ ਫੜਾਉਣ ਵਾਲੇ, ਫਿਰ ਇਹਨੇ ਚਿੱਠੀ ਲਿਖੀ ਵੀ ਜਿਹੜਾ ਸਿੰਘਾਂ ਨੂੰ ਪਨਾਹ ਦੇਵੇਗਾ, ਜਿਹੜਾ ਸਿੰਘਾਂ ਨੂੰ ਆਪਣੇ ਕੋਲ ਲੁਕਾਵੇਗਾ,
1: ਸੋ ਵਹ ਆਪਣੀ ਜਾਨ ਗਵਾਵੇ।
0: ਕਹਿੰਦੇ ਉਹਦਾ ਸਮੇਤ ਟੱਬਰ ਕੋਲੂ ਚ ਪੀੜ ਦਿੱਤਾ ਜਾਏ। ਜਿਹੜਾ ਸਿੰਘਾਂ ਨੂੰ ਪਨਾਹ ਦੇਵੇਗਾ, ਸਿੰਘਾਂ ਨੂੰ ਲੁਕੋਵੇਗਾ, ਉਹਨਾਂ ਨੂੰ ਵੀ ਮਾਰ ਦਿੱਤਾ ਜਾਵੇਗਾ।
1: ਆਏ ਸਿੰਘ ਬਤਾਵੇ ਨਾਹੀ,
0: ਤੇ ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਸਿੰਘ ਫਲਾਣੀ ਜਗ੍ਹਾ ਤੇ ਨੇ, ਉਹ ਦੱਸੇਗਾ ਨਹੀਂ ਸਾਨੂੰ, ਯਾਨੀ ਕਿ ਸਾਨੂੰ ਮੁਖਬਰੀ ਨਹੀਂ ਕਰੇਗਾ।
1: ਵੈ ਭੀ ਆਪਣੀ ਜਿੰਦ ਗਵਾਹੀ,
0: ਕਹਿੰਦੇ ਉਹਦੀ ਵੀ ਜਾਨ ਕੱਢ ਲਈ ਜਾਏਗੀ, ਉਹਨੂੰ ਵੀ ਮਾਰ ਦਿੱਤਾ ਜਾਏਗਾ।
1: ਜੋ ਸਿੰਘਨ ਕੋ ਸਾਕ ਕਰੇਵੈ,
0: ਫਿਰ ਇਹ ਵੀ ਕਹਿਤਾ ਵੀ ਜਿਹੜਾ ਸਿੰਘਾਂ ਨਾਲ ਰਿਸ਼ਤਾ ਜੋੜੇਗਾ, ਜਿਹੜਾ ਸਿੰਘਾਂ ਨਾਲ ਧੀਆਂ ਪੁੱਤਰਾਂ ਦੇ ਨਾਤੇ ਜੋੜੇਗਾ, ਰਿਸ਼ਤਾ ਜੋੜੇਗਾ,
1: ਮੁਸਲਮਾਨ ਸੋ ਹੋਵਨ ਲੇਵੈ,
0: ਕਹਿੰਦਾ ਉਹਦੇ ਸਾਰੇ ਟੱਬਰ ਨੂੰ ਜਬਰੀ ਫੜ ਕੇ ਕੇਸ ਕੱਟ ਦਿੱਤੇ ਜਾਣਗੇ, ਔਰ ਉਹਨੂੰ ਜਬਰੀ ਮੁਸਲਮਾਨ ਬਣਾਇਆ ਜਾਏਗਾ, ਉਹਨਾਂ ਦੇ ਮੂੰਹ ਵਿੱਚ ਗਾਂ ਦਾ ਮਾਸ ਤੁੰਨਿਆ ਜਾਏਗਾ।
1: ਜੋ ਸਿੰਘਨ ਕੋ ਦੇਵੈ ਨਾਜ,
0: ਜਿਹੜਾ ਸਿੰਘਾਂ ਨੂੰ ਰੋਟੀ ਦੇਵੇਗਾ, ਇਹ ਵੀ ਕਿਹਾ ਇਹਨੇ ਵੀ ਜਿਹੜਾ ਸਿੰਘਾਂ ਨੂੰ ਪ੍ਰਸ਼ਾਦਾ ਛਕਾਏਗਾ, ਭੁੱਖਿਆਂ ਨੂੰ ਅਨਾਜ ਦੇਵੇਗਾ।
1: ਮੁਸਲਮਾਨ ਕਰੋ ਤਿਸ ਕਾਜ,
0: ਕਹਿੰਦਾ ਮੈਂ ਉਹਨੂੰ ਵੀ ਮੁਸਲਮਾਨ ਬਣਾ ਦਿਆਂਗਾ। ਜ਼ਕਰੀਆ ਕਹਿੰਦਾ ਉਹਨੂੰ ਵੀ ਇਸਲਾਮ ਧਰਮ ਵਿੱਚ ਲੈ ਆਵਾਂਗਾ।
1: ਦੋਹਰਾ ਐਸੀ ਐਸੀ ਘੂਰ ਕਰ ਦੀਨੇ ਲੋਕ ਡਰਾਏ,
0: ਕਹਿੰਦੇ ਇਹੋ ਇਹੋ ਜੀ ਘੂਰ ਕਰਕੇ ਨੇ ਪਿੰਡਾਂ ਦੇ ਵਿੱਚ ਜਿਹੜੇ ਚੌਧਰੀ ਸੀ ਉਹਨਾਂ ਨੂੰ ਸੱਦ ਕੇ ਬਕਾਇਦਾ ਉਹਨਾਂ ਨੂੰ ਲਿਖਤਾਂ ਦਿੱਤੀਆਂ, ਆਪਣੇ ਹੁਕਮਨਾਮੇ ਉਹਨਾਂ ਨੂੰ ਜਾਰੀ ਕਰਕੇ ਦਿੱਤੇ।
1: ਕਈਆਂ ਕਹੋ ਸਿਰੋ ਪਾਓ ਦੈ ਦੀਨੇ ਵਿੱਚੋਂ ਪੜਾਏ,
0: ਕਹਿੰਦੇ ਕਈਆਂ ਨੂੰ ਸਿਰੇ ਪਾਓ ਦਿੱਤੇ, ਤੇ ਸਿਰੇ ਪਾਓ ਦੇ ਕੇ ਨਾ ਜੇ ਕਿਸੇ ਸਿੰਘਾਂ ਦੇ ਨਾਲ ਜਿਹੜੇ ਕੋਈ ਮਾੜੀ ਮੋਟੀ ਸਾਂਝ ਰੱਖਦੇ ਵੀ ਸੀ, ਉਹ ਕਹਿੰਦੇ ਨਾ ਅਸੀਂ ਫੜਾਉਣ ਵਾਲਿਆਂ 'ਚ ਆਉਣਾ, ਨਾ ਛਡਾਉਣ ਵਾਲਿਆਂ 'ਚ ਆਉਣਾ। ਕਹਿੰਦੇ ਉਹਨਾਂ ਨੂੰ ਵੀ ਇਹਨੇ ਸੱਦ ਲਿਆ, ਕਹਿੰਦਾ ਜੇ ਫੜਾਓਗੇ ਨਹੀਂ ਤੇ ਤੁਹਾਨੂੰ ਮਾਰਾਂਗਾ, ਫੜਾਓ। ਏਦਾਂ ਪਾਟਕ ਵੀ ਪਾ ਦਿੱਤਾ, ਸਿੰਘਾਂ ਦੇ ਰਿਸ਼ਤੇ ਸੰਬੰਧ ਜਿਹੜੇ ਸੀ ਉਹ ਇੱਕ ਦੂਜਿਆਂ ਨਾਲ

0: ਆਮ ਲੋਕ ਸੀ ਤੇ ਸਿੰਘ ਉਹਨਾਂ ਦਾ ਵੀ ਵੈਰ ਬਣ ਗਿਆ। ਨਹੀਂ ਤਾਂ ਆਮ ਲੋਕ ਪਹਿਲਾਂ ਜੇ ਸਿੰਘ ਜਾਂਦੇ ਵੀ ਤੂੰ ਕਹਿੰਦੇ ਲੰਘ ਜਾਣ, ਹੁਣ ਉਹ ਵੀ ਵੈਰੀ ਬਣ ਗਏ, ਸਿੰਘਾਂ ਨੂੰ ਪਿੰਡਾਂ ਨਗਰਾਂ ਦੇ ਵਿੱਚੋਂ ਦੀ ਨਹੀਂ ਲੰਘਣ ਦਿੰਦੇ।
1: ਸਿੰਘ ਭੀ ਤਾਂ ਸੋ ਕਰੈ ਨਾ ਖੈਰ,
0: ਤੇ ਕਹਿੰਦੇ ਫਿਰ ਜੇ ਮੁਲਖ ਵਾਲੇ ਸਿੰਘਾਂ ਦੇ ਗਲ ਪੈਂਦੇ ਫਿਰ ਸਿੰਘ ਵੀ ਤਲਵਾਰ ਚਲਾਉਂਦੇ। ਜਦੋਂ ਸਿੰਘਾਂ ਦਾ ਦਾਅ ਲੱਗਦਾ, ਹੁਣ ਸ਼ਸਤਰਧਾਰੀ ਸੀ, ਏਦਾਂ ਤਾਂ ਨਹੀਂ ਮਰ ਜਾਂਦੇ ਹੋਣੇ, ਮਾਰ ਕੇ ਮਰਦੇ ਹੋਣੇ ਆ। ਕਹਿੰਦੇ ਫਿਰ ਉਹ ਵੀ ਆਪਣਾ ਹੱਥ ਚੰਗੀ ਤਰ੍ਹਾਂ ਸਾਫ਼ ਕਰਦੇ।
1: ਲਰਤ ਮਰਤ ਕੌਣ

0: ਸੁਣ ਤੁਰਕ ਤੁਰਤ ਚੜ ਆਵੇ।
1: ਤੁਰਕ ਜਦੋਂ ਗੱਲਾਂ ਕਰਦੇ ਤੇ ਕਹਿੰਦੇ ਪਤਾ ਕਰੋ ਬਈ ਅੱਜ ਕੋਈ ਸਿੰਘ ਮਾਰਨੇ ਕਿੱਥੇ ਨੇ, ਲੋਕਾਂ ਨੂੰ ਬੁਲਾ ਲੈਣਾ, ਮੁਲਖਈਏ ਸੱਦ ਲੈਣੇ, ਪਿੰਡਾਂ ਦੇ ਲੋਕ ਪੰਚਾਇਤਾਂ ਸੱਦ ਲੈਣੀਆਂ, ਦੱਸੋ ਬਈ ਕੋਈ ਦੋ ਚਾਰ ਤਾਂ ਫੜਾਓ ਤੇ ਤਾਂ ਤੁਹਾਨੂੰ ਬਖਸ਼ਾਂਗੇ। ਉਹਨਾਂ ਨੇ ਫਿਰ ਜਿਵੇਂ ਕਿਵੇਂ ਕਰਕੇ ਕੋਈ ਸੱਜੇ ਖੱਬਿਓ ਵੇਖਣੇ, ਏਦਾਂ ਫੜ ਫੜ ਕੇ ਸਿੰਘਾਂ ਨੂੰ ਕਤਲ ਕਰਦੇ।
0: ਆਸਕ ਰਾਮ ਕੀ ਧੂਰ ਉਡਾਵੇ।
1: ਕਹਿੰਦੇ ਫਿਰ ਜਦੋਂ ਸਿੰਘਾਂ ਦਾ ਦਾਅ ਲੱਗਦਾ ਨਾ, ਜਿਹੜੇ ਪਿੰਡ ਵਾਲੇ ਸਿੰਘਾਂ ਨੂੰ ਫੜਾਉਂਦੇ, ਫਿਰ ਸਿੰਘ ਉਸ ਪਿੰਡ ਨੂੰ ਗਰਕ ਹੀ ਕਰ ਦਿੰਦੇ, ਮਿੱਟੀ ਚ ਮਿਲਾ ਦਿੰਦੇ। ਜਦੋਂ ਦਾਅ ਸਿੰਘਾਂ ਦਾ ਲੱਗਦਾ, ਫਿਰ ਸਿੰਘਾਂ ਨੇ ਵੀ ਦੰਡ, ਜੇ ਇੱਕ ਪਿੰਡ ਨੂੰ ਸਜ਼ਾ ਮਿਲਦੀ ਤੇ ਦੂਜੇ ਪਿੰਡ ਵਾਲਿਆਂ ਨੂੰ ਕੰਨ ਹੋ ਜਾਂਦੇ, ਅੱਜ ਤਾਂ ਫੜਾ ਦਿਆਂਗੇ। ਜਦੋਂ ਸਿੰਘਾਂ ਦਾ ਦਾਅ ਲੱਗਾ, ਫਿਰ ਛੱਡਣਾ ਸਾਨੂੰ ਵੀ ਕੋਈ ਨਹੀਂ ਉਹਨਾਂ ਨੇ। ਹੁਣ ਉਹ ਦਵੱਲਿਓ ਉਧਰੋਂ ਤੁਰਕ ਉਹਨਾਂ ਨੂੰ ਕਹਿਣ ਵੀ ਫੜਾਓ, ਤੇ ਜਦੋਂ ਫੜਾਉਂਦੇ ਆ ਪਿੰਡਾਂ ਵਾਲੇ ਆਮ ਲੋਕ ਪੰਚਾਇਤਾਂ ਵਾਲੇ ਸਿੰਘ ਜਾ ਕੇ, ਫਿਰ ਉਹਨਾਂ ਨੂੰ ਮਿੱਟੀ ਚ ਮਿਲਾਉਂਦੇ ਜੁਝਾਰੂ ਸਿੰਘ ਜਾ ਕੇ। ਕਹਿੰਦੇ ਇਸ ਪ੍ਰਕਾਰ ਦੇ ਹਾਲਾਤ ਬਣ ਗਏ ਪੰਜਾਬ ਦੇ ਇਲਾਕੇ ਚ।
0: ਗ੍ਰਾਮ ਛੋੜ ਜੋ ਉਜਾੜਨ ਰਹਾ।
1: ਕਹਿੰਦੇ ਜਿਹੜੇ ਸਿੰਘ ਪਿੰਡ ਛੱਡ ਕੇ ਉਜਾੜਾਂ ਚ ਰਹਿੰਦੇ ਹਨ,
0: ਗਿਰਦੇ ਗ੍ਰਾਮ ਉਜਾੜਨ ਚਾਹ,
1: ਉਹ ਫਿਰ ਨੇੜੇ ਤੇੜੇ ਦੇ ਪਿੰਡਾਂ ਨੂੰ ਵੀ ਸਿੰਘ ਜਾ ਕੇ ਉਜਾੜਦੇ ਨੇ, ਜਿਹੜੇ ਪਿੰਡਾਂ ਵਾਲੇ ਸਿੰਘਾਂ ਦੀ ਮੁਖਬਰੀ ਕਰਦੇ ਹਨ।
0: ਤਬ ਸਿੰਘਨ ਕੋ ਭਇਓ ਤਰਾਸ।
1: ਕਹਿੰਦੇ ਹੁਣ ਸਿੰਘਾਂ ਵਾਸਤੇ ਵੀ ਔਖਾ ਸਮਾਂ ਹੈ।
0: ਸਿੰਘਨ ਵਤਨੋ ਛੱਡਿਓ ਵਾਸ।
1: ਹੁਣ ਸਿੰਘਾਂ ਨੇ ਘਰ ਜਾਣਾ ਛੱਡ, ਪਹਿਲਾਂ ਤਾਂ ਪਿੰਡ ਚ ਮਾੜੇ ਮੋਟੇ ਰਿਸ਼ਤੇਦਾਰਾਂ ਕੋਲ ਚਲੇ ਜਾਣਾ, ਹੁਣ ਬਿਲਕੁਲ ਹੀ ਘਰਾਂ ਵਿੱਚ

0: कोई इधर पूर्व वाले पासे नू यूपी का जेड़ा इलाका कहा जांदा उस पासे नू निकल गए
1: रहे देश मैं सो आत दुखी
0: बड़े दुखी हो बगाने देश जाके रहना केड़ा सौखा हुंदा हुण बगानियां थावां ते जाके रहिंदे उत्थे होर वखरियां मुसीबतां सिंघां नू झलणियां पैंदियां
1: बाज देशन ज्यों बटेरन उखी
0: कहिंदे इदां दुखी ने सिंघ जिवें बाज दे हमले नाल बटेर दुखी हुंदा
1: दोहरा पर पिता हमारो निकर कै जै नगर पहुंचियो जाए
0: भाई रतन सिंह जी कहिंदे उन्हां दिनां विच ही मेरे पिता भाई पर पिता दा मतलब मेरे पिता दे पिता पर पिता यानी कि भाई रतन सिंह जी दे दादा जी सरदार मताब सिंह जी कहिंदे ओ इन्हां दिनां दे विच्चों पंजाब चो निकले ते जयपुर चले गए क्योंकि मैं पहला भी दस्या भी सिंह जयपुर जाके उत्थे नौकरी करन लग पैंदे सी ओ राजा गुरु घर दा श्रद्धालु सी जयपुर दा क्योंकि ओहदे वडेरियां ते महाराज सतगुरु गुरु हरकृष्ण साहब ते गुरु तेग बहादुर साहब ने कृपा कीती सी बंगला साहब जो स्थान है दिल्ली वो जयपुर के राजा के वडेरे का सी जय सिंह सी उत्थों का राजा जय सिंह सवाई वो महाराज जी का श्रद्धालु सी इस करके गुरु घर के नाल इन्हां दी सांझ रही है तो कहिंदे मेरे पड़दादा जी सरदार मताब सिंह जी वो जयपुर जाके रहन लग पे
1: राजे सो मुलाकात कर लई चाकरी लाए
0: उत्थे राजे नाल मुलाकात करके भाई मताब सिंह जी उत्थे नौकरी करन लग पे फौज सी शस्त्रधारी योधे सी ओदे कोल जाके नौकरी करन लग पे
1: जौ पई सो सुन और सिंह तह आए
0: जदों भाई मताब सिंह जी उत्थे चले गए ए सुन के होर भी कई सिंह फिर उत्थे जाके ओदे कोल नौकरी करन लगे
1: मताब सिंह तह बचन अलाए
0: भाई मताब सिंह जी बोले उन्हां नू कहण लगे जदों होर सिंह गए ना उत्थे नौकरी करन वास्ते ते भाई मताब सिंह जी पहला गए हुए सी ਜਿਹੜੇ ਸਿੰਘ ਬਾਅਦ ਵਿੱਚ ਆਏ ਭਾਈ ਮਹਤਾਬ ਸਿੰਘ ਜੀ ਉਹਨਾਂ ਨੂੰ ਪੁੱਛਦੇ ਵੀ ਵਤਨ ਦਾ ਕੀ ਹਾਲ ਹੈ ਆਪਣੇ ਦਾ ਆਪਣੇ ਵਤਨ 'ਚ ਕੀ ਹੋ ਰਿਹਾ ਯਾਨੀ ਕਿ ਪੰਜਾਬ ਦੀ ਧਰਤੀ 'ਤੇ ਹੁਣ ਕੀ ਹਾਲਾਤ ਨੇ ਕੀ ਚੱਲ ਰਿਹਾ ਕਹਿੰਦੇ ਫਿਰ ਉਹ ਦੱਸ ਰਹੇ ਹੈ ਕਿ ਪੰਜਾਬ ਦੀ ਧਰਤੀ ਦੇ ਹਾਲਾਤ ਕੀ ਨੇ ਉਹਨਾਂ ਨੇ ਦੱਸਿਆ ਕਿ ਕਿਵੇਂ ਮੱਸਾ ਰੰਗੜ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਦਰਬਾਰ ਦੀ ਬੇਅਦਬੀ ਕਰ ਰਿਹਾ ਉਹਨਾਂ ਦੱਸਿਆ ਕਿ ਕਿਵੇਂ ਮੱਸੇ ਨੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਹੁੱਕਾ ਡਾਹਿਆ ਅਤੇ ਜਿੱਥੇ ਹੁੱਕਾ ਪੀ ਰਿਹਾ ਸ਼ਰਾਬ ਪੀ ਰਿਹਾ ਔਰ ਨਾਲ ਉੱਥੇ ਵੇਸ਼ਵਾ ਦਾ ਨਾਚ ਕਰਵਾ ਰਿਹਾ ਉਸ ਦਰਬਾਰ 'ਚ ਜਿੱਥੇ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੀਆਂ ਗੂੰਜਾਂ ਪੈਂਦੀਆਂ ਸਨ ਸੁਣ ਸੁਣ ਕੇ ਮਹਤਾਬ ਸਿੰਘ ਜੀ ਕਚੀਚੀਆਂ ਵੱਟਦੇ ਜਿਵੇਂ ਉਸ ਮਲੇਸ਼ ਨੂੰ ਮਾਰਨ ਦੀ ਤਿਆਰੀ ਹੋ ਰਹੀ ਹੈ ਮੱਸੇ ਰੰਗੜ ਦਾ ਸਿਰ ਵੱਢਣ ਦੀ ਤਿਆਰੀ ਹੋ ਰਹੀ ਹੈ ਉਹ ਪ੍ਰਸੰਗ ਆਪਣੇ ਪੁਰਖਿਆਂ ਦਾ ਆਪਣੇ ਵਡੇਰਿਆਂ ਦਾ ਆਪਾਂ ਕੱਲ੍ਹ ਸ਼ਾਮ ਦੇ ਪ੍ਰਸੰਗਾਂ 'ਚ ਵਿਚਾਰਾਂਗੇ ਗੁਰੂ ਕੇ ਖਾਲਸੇ ਪੰਥ ਦਾ ਇਹ ਮਹਾਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਅਤੇ ਸਮਤ ਪ੍ਰਦਾਨ ਕਰਨ ਔਰ ਗੁਰੂ ਖਾਲਸਾ ਜੀ ਇੱਕ ਅਰਦਾਸ ਨਿਤਾ ਪ੍ਰਤੀ ਸਤਿਗੁਰਾਂ ਦੇ ਚਰਨਾਂ 'ਚ ਕਰਿਆ ਕਰੀਏ

ਬੇਨਤੀਆਂ ਗੁਰੂ ਸਾਹਿਬ ਦੇ ਚਰਨਾਂ ਚ ਕਰਦੇ ਰਹੀਏ ਕਿ ਸਾਡੀ ਸਿੱਖੀ ਅੰਤਲੇ ਸਮੇਂ ਤਾਈ ਕੇਸਾਂ ਸਵਾਸਾਂ ਨਾਲ ਨਿਭ ਜਾਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਆਓ ਸਮਾਪਤੀ ਦਾ ਮੰਗਲ ਪੜ੍ਹ ਕੇ ਸਮਾਪਤੀ ਕਰੀਏ ਜੀ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤਿ ਧੰਨਵਾਦੀ ਹਾਂ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਦੇ, ਜੋ ਰੋਜ਼ਾਨਾ ਹੀ ਬੜੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਲਾਸਾਨੀ ਸ਼ਹੀਦਾਂ ਦਾ ਇਤਿਹਾਸ ਆਪ ਜੀਆਂ ਨੂੰ ਸਰਵਣ ਕਰਵਾਉਂਦੇ ਆ ਰਹੇ ਹਨ। ਸੋ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਗੁਰੂ ਘਰ ਦੇ ਪ੍ਰਮਾਣਿਕ ਸਾਜ ਤੰਤੀ ਸਾਜਾਂ ਦੇ ਨਾਲ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲਗਭਗ ਪਿਛਲੇ 12-13 ਸਾਲਾਂ ਤੋਂ ਗੁਰਬਾਣੀ ਕੀਰਤਨ ਦੀ ਨਿਰੰਤਰ ਸੇਵਾ ਨਿਭਾ ਰਹੇ ਹਨ। ਸੋ ਤਿੰਨਾਂ ਪਾਸੋਂ ਰਸ ਪਿੰਨਾ ਗੁਰਬਾਣੀ ਦਾ ਕੀਰਤਨ, ਸਤਿਗੁਰੂ ਜੀ ਦੀ ਬਾਣੀ ਦੇ ਨਿਰਧਾਰਿਤ ਰਾਗਾਂ ਦੇ ਅੰਦਰ ਸਤਿਗੁਰੂ ਜੀ ਦੇ ਪ੍ਰਮਾਣਿਕ ਸਾਜਾਂ ਦੇ ਨਾਲ ਸਰਵਣ ਕਰੀਏ ਜੀ। ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੁ ਜਾਏ ਤੇਗ ਬਹਾਦਰ ਸਿਮਰਿਐ ਕਾਨੂੰਨ ਦਿਆ ਵੈ ਧਾਏ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੇ ਆਤਮ ਜੋਤ ਜਾਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੋਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੋਇਥ ਕਲਯੁਗ ਕੇ ਜਹਾਜ ਹਲਤ ਬਲਤ ਕੇ ਰੱਖਿਆ ਲੋਹ ਪਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਧਰ ਕੇ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਸਿਦਕਵਾਨਾ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਏ ਤੇਗ ਵਾਹੀ ਵੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰੇ ਨਾਲ ਤਨ ਚਰਵਾਏ ਗੁਰਦੁਆਰੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਅੱਜ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਤੇ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾ ਮਨ ਕਾ ਸਦਕਾ ਸਭ ਸੁਖ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਹ ਤੇ ਫਤਿਹ ਬਿਰਦਗੀ ਪੈਜ ਪੰਥਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਦੇ ਸਦਾ ਸਾਹਿਬ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਬੰਧਨ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਨਿਆਂ ਦੇ ਤਾਂ ਨੀਓਟਿਆਂ ਦੀ ਓ ਨਿਆਸਰਿਓਂ ਕਾ ਸਦਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੀ ਬਖਸ਼ੀ ਦੁਆਰਾ
ਸ਼ਾਮਾਂ ਦੇ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਗੁਰਮੁਖ ਪਿਆਰਿਆਂ ਨੇ ਹਰਜਸ ਕੀਤਾ। ਹਰਜਸ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਸਬਲੇ ਕਰਨੇ, ਸਭਨਾਂ ਦੀਆਂ ਮਨੋਕਾਮਨਾ ਪੂਰਨ ਕਰਨੀਆਂ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ। ਦਰੋਂ ਕਰੋਂ ਤੁਰ ਕੇ ਅੰਮ੍ਰਿਤ ਵੇਲਾ ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਆਪਣੇ ਰਹਿਮਦਾ ਕੀਤੀਆਂ ਸਤਸੰਗ ਦੀਆਂ ਮੁੱਲ ਘੜੀਆਂ ਬਖਸ਼ਿਸ਼ ਕੀਤੀਆਂ, ਤੁਮਰੀ ਕਿਰਪਾ ਤੇ ਪਇਓ ਸਤਸੰਗ ਇਕਾਜ ਆਪ ਤੁਮ ਆਪ ਕੀਓ, ਰਹਿਮਤਾਂ ਵਰਸਾਈਆਂ, ਆਪਣੀ ਚਰਨ ਕਮਲਾਂ ਦਾ ਮੌਜ ਬਖਸ਼ਿਸ਼ ਕਰਤੀ। ਪਿਤਾ ਜੀ ਇਸ ਵਕਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਈ ਦੇਗ ਸਤਸੰਗ ਵਿੱਚ ਵਰਤਾਉਣ ਦੀ ਆਪ ਆਗਿਆ ਬਖਸ਼ਿਸ਼ ਕਰੋ, ਅਤੇ ਆਈ ਹੋਈ ਪਿਆਰੀ ਸਾਧ ਸੰਗਤ ਨੂੰ ਦਰਗਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ। ਸੁੱਖ ਵੇ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਤੇਰੇ ਭਾਣੇ।

ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੀਮ ਦੇ ਖੰਡਾ ਜਾ ਕੇ ਆਤਮ ਹੈ, ਸੋ ਹਮਰੀ ਰਚਿਆ ਕਰੈ, ਸੋ ਹਮਰੀ ਰਚਿਆ ਕਰੈ। ਬੁਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਓ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੁਮਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਰ ਕਰ ਕਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵ ਚਸਿਆ ਕੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੜਨਾ ਤੇਰੀ ਆਰਤੀ ਅਨਹਤਾ ਸਬਦ ਵਾਹ ਜੰਤ ਭੇਰੀ ਰਹਾਉ ਸਹਿਸ ਤਾਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਏ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਾਵ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਕੰਡਾਏ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧ ਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸਰ ਬਹੁ ਸੁਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ

ਸੁਹੇਲਾ ਔਧ ਘਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ।

0: ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਪਿਰੰਗਲ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੇ ਸਾਧੂ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿੰਦਿਆ ਵੈ ਧਾਏ ਸਭ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਬਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹ ਕੀ ਆਤਮ ਜੋਤ ਜਾਗਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜ਼ਰ ਹਜੂਰ ਸਰਵ ਕਲਾ ਭਰਪੂਰ ਨਾ ਬਣ ਕੇ ਬੋਇਤ ਕਾਲਯੁਗ ਕੇ ਜਹਾਜ਼ ਹਲਤ ਬਲਤ ਕੇ ਰੱਖਿਆ ਲੋਪ ਲੋਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਦਾਰ ਵੱਲ ਧਿਆਨ ਕਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਂ ਨਿਤਾਨਿਆਂ ਦੇ ਤਾਂ ਨਿਯੋਟੀਆਂ ਦੀ ਔਰ ਨਿਆਸਰਿਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਸਤਸੰਗ ਦੀਆਂ ਮੁੱਲਕ ਘੜੀਆਂ ਬਖਸ਼ਿਸ਼ ਕੀਤੀਆਂ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਅਤੇ ਸੋਲਾ ਸਾਲ ਦੇ ਜਾਪ ਹੋਏ ਪਿਤਾ ਜੀ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਏ ਤੇਰਾ ਹੀ ਨਾਮ ਚਿਤਾਵੇ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ
1: ਬੋਲੇ ਸੋ ਨਿਹਾਲ

0: Chicara que ya viene a los ya ve tanta chico go pensé que mano babe. Cat que cara ni halo ya ve tanta chico go gran tanta mano babe. Bole son de halo. Poco y que go pensé chacha cara. Cat que ni halo ya ve tanta chico go pensé de mano babe. ਕਰ ਕਿਸੇ ਕਰਨੇ ਆ ਲੋੜ ਵੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ
1: ਬੋਲੇ ਸੋਨੇ ਹਾਂ
2: ਬੋਲੇ ਸੋਨੇ ਹਾਂ ਬੋਲੇ ਸੋਨੇ ਹਾਂ
0: ਜਕਾਰ ਬੁਲਾਵੇ ਨਹੀਂ ਹਾਲੂ ਜਾਵੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਮਨ ਨੂੰ ਪਾਵੇ
1: ਬੋਲੇ ਸੋਲੇ ਹਾਂ
3: देखते पंथ की राज करेगा चूल ते निशान रहे लाग ते दीवान रहे गाव ते सुजान रहे बोले सो निहाल वाहे गुरु जी का खालसा वाहे गुरु जी की फतेह।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ

ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ

ਸ਼ਾਹਾਂ ਦਸ਼ਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ

ताचे हंसा सगले जना कृष्ण।

पहल पुरसा बिरा अथोन पुरसा दमरा असगा आस उसगा

जम कारणा पिंदी उबकले संसारा भ्रम भ्रम आए तुम चे द्वार।

ਕਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਣ, ਨਦਰੀ ਕਰਮ ਪਵੈ ਨੀਸਾਣ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਵਰਮੇ ਘਾਟ ਘੜੀ ਹੈ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ, ਤਾਗੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿੱਛੇ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੁਹ ਪ੍ਰਸਾਦ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ, ਕੋਉ ਕਹਿ ਨ ਸਕਤ ਕੇਹ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਿਹਜੈ, ਕੋਟ ਇੰਦਰ ਇੰਦਰਾਣ, ਸ਼ਾਹੇ ਸ਼ਾਹਾਣ ਗਣਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤੁਹ ਸਰਬਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ, ਭੁਜੰਗ ਪ੍ਰਯਾਤ ਛੰਦ, ਨਮਸਤੁਅੰ ਅਕਾਲੇ, ਨਮਸਤੁਅੰ ਕਿਰਪਾਲੇ,
नमस्तं अरूपे नमस्तं अनूपे नमस्तं अपेक्षे नमस्तं अलेखे नमस्तं अकाये नमस्तं अजाये नमस्तं अगंजे नमस्तं अपंजे नमस्तं अनामे नमस्तं अठामे नमस्तं अकर्मं नमस्तं अतर्मं नमस्तं अनामं नमस्तं अतामं नमस्तं अजिते नमस्तं अपीते नमस्तं अबाहे नमस्तं अटाहे नमस्तं अनीले नमस्तं अनादे नमस्तं अशेदे नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सोएकै नमस्तं अनेकै नमस्तं अपूते नमस्तं अजूपे नमस्तं निरकर्मे नमस्तं निरपरमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरताते नमस्तं निरकाते नमस्तं निरतूते नमस्तं अपूते नमस्तं अलोके नमस्तं अशोके नमस्तं निरतापे नमस्तं अथापे नमस्तं त्रमाने नमस्तं निदाने नमस्तं अगाहे नमस्तं अबाहे नमस्तं तरवर्गे नमस्तं असर्गे नमस्तं प्रपोगे नमस्तं सोजोगे नमस्तं अरंगे नमस्तं अपंगे नमस्तं अगम्ये नमस्तस्तरमे नमस्तं जलाश्रे नमस्तं निराश्रे नमस्तं अजाते नमस्तं अपाते नमस्तं अमजबे नमस्तस्त अजबे अदेशं अदेशे नमस्तं अपेसे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तं अपेवाय नमस्तं अजन्मे नमस्तं सोबन्मे नमो सर्वगौने नमो सर्वपौने नमो सर्वरंगे नमो सर्वपंगे नमो कालकाले नमस्तस्त दयाले नमस्तं अवर्णे नमस्तं अमरने नमस्तं जरारं नमस्तं कीर्तारं नमो सर्वतन्दे नमोस्तवंदे नमस्तं निरसाके नमस्तं निर्वाके नमस्तं रहीमे नमस्तं करीमे नमस्तं अनंते नमस्तं महंते नमस्तस्त रागे नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी चंद त्वा प्रसाद अरूप हैं अनूप हैं अजू हैं अपू हैं अलेख हैं अपेख हैं अनाम हैं अकाम हैं अते हैं अपे हैं अजीत हैं अपीत हैं त्रमान हैं निदान हैं त्रवर्ग हैं असर्ग हैं अनिल हैं अनाद हैं अजय हैं अजाद हैं अजन्म है अवर्ण है अपूत है अपर्ण है अगंज है पंज है चूज है चंज है अमीक है रफीक है अतंध है अबंध है निर्बूज है असूज है अकाल है अजाल है अल्लाह है अजा है अनंत है महंत है अलीक है नरसीक है निर्लंब है असंभ है अगम है अजम है अपूत है अशूत है अलोक है अशोक है अकर्म है अपर्म है अजीत है अपीत है अबा है अगा है अमान है निदान है अनेक है फिर एक है उजंग प्रयात छंद नमो सर्वमाने समस्ती निदाने नमो देव देवे अपेखी अपेवे नमो काल काले नमो सर्वपाले नमो सर्वगौणे नमो सर्वपौणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृत्य नमो नाद नादे नमो पान पाने नमो बाद बादे अनंगी अनामे समस्ती स्वरूपे परभंगी परमाथे समस्ती विभूते कलंकं बिना ने कलंकी स्वरूपे नमो राज राजे स्वरंग परम रूपे नमो जोग जोगे स्वरंग परम सिद्धे नमो राज राजे स्वरंग परम वृद्धे नमो शास्त्र प्राणे नमो अस्त्र माणे नमो परम ज्ञाता नमो लोक माता अपेखी अपरमी अपोगी अपुगते
नमो जोग जोगे स्वरं परम जुगते नमो नित नारायणे क्रूर कर्मे नमो प्रेत प्रेत देवे सो धर्मे नमो रोग हर्ता नमो राग रूपे नमो शाहं नमो भूप भूपे नमो दान दाने नमो मान माने नमो रोग रोगे नमस्तं इशनानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सचिदानंद सर्वं प्रणासी अनुपे रूपे समस्त निवासी सदा सिद्ध दा बुद्ध दा बृद करता अधो अर्ध अर्धं अगं ओग हरता परं परम परमेश्वरं प्रोच पालं सदा सर्वदा सिद्ध दाता दयालं अछेदी अभेदी अनामं अकामं समस्तो पराधी समस्तस्त तामं तेरा जोर चाचरी छंद जले हैं थले हैं अपीत हैं अपे हैं प्रभु हैं अजू हैं अदेश हैं अपेस हैं पुजंग प्रयात छंद अगाधे अबाधे आनंदी स्वरूपे नमो सर्व माने समस्ति निदाने नमस्त्वं निरनाथे नमस्त्वं परमाथे नमस्त्वं अगंजे नमस्त्वं अपंजे नमस्त्वं अकाले नमस्त्वं कृपापाले नमस्त्वं अकाले नमस्त्वं अपाले नमो सर्वदेशे नमो सर्वपेशे नमो राज राजे नमो साज साजे नमो शाशाहे नमो माह माहे नमो गीत गीते नमो प्रीत प्रीते नमो रोग रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिद्धे कृपालं स्वरूपे को कर्मं प्रणासी सदा सर्वदा रिद सिद्धि निवासी चरपट छांद तुआ प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं पेवं सर्वं काले सर्वं पाले रुआल छंद त्वा प्रसाद आद रूप अनाद मूर्त जोन पुरख अपार सर्वमान त्रमान देव पेव आद उदार सर्व पालक सर्व कालक सर्व कोपन काल जत्र तत्र विराज ही अवधूत रूप रसाल नाम ठाम न जात जाकर रूप रंग न रेख आद पुरख उदार मूर्त जोन आद असेख देश और ना पेश जाकर रूप रेख ना राग जत्र तत्र दिशा विसा होए फैल्यो अनुराग नाम काम विहीन पेखत ताम हूं नह जाहे सर्वमान सर्वत्र मान सदैव मानत ताहे एक मूर्त अनेक दर्शन कीन रूप अनेक खेल खेल अखेल खेलन अंत को फिर एक देव पेव ना जान ही जे वेद और कतेव रूप रंग ना जात पात सो जान ही केह देव तात्मा तना जात जाकर जन्म मरण विहीन चक्र बकर फिरे चत्र चक मान ही पुरतीन लोक चौदह के बखै जग जाप ही जेह जाप आद देव अनाद मूरत थाप्यो सबै जेह थाप परम रूप पुनीत मूरत पूर्ण पुरख अपार सर्व विश्व रच्यो स्वयंभव गड़न पंजन हार कालहीन कला संयुगत अकाल पुरख आदेश धर्म धाम सो परम रहत अभूत अलख अपेस अंगराग ना रंग जा कह जात पात ना नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवधूत गर्भ गंजन सर्व भंजन आद रूप असूत अंगहीन अपंग अनात्म एक पुरख अपार
ਸਰਬ ਲਾਇਕ ਸਰਬ ਕਾਇਕ ਸਰਬ ਕੋ ਬ੍ਰਤ ਪਾਰ ਸਰਬਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਨਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਹ ਚਿਤ ਮਦ ਭਾਰ ਛੰਦ ਤੁਆ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪਰਨਾਡਿਆ ਅੰਡੰਡ ਬਾਢਿਆ ਚਾਚਰੀ ਛੰਦ ਤੁਅ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਦ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥਤੇ ਕਿ ਆਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆਦਿਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸਾ ਆਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਏਕੈ ਅਧੀਨ ਹੈ ਕਿ ਰੋਜ਼ੀ ਰਜ਼ਾ ਕੈ ਰਹੀ ਮੈਂ ਰਿਹਾ ਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੈ ਕਿ ਸਰਬੱਤਰ ਭਾਉਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੋਖੈ ਕਿ ਸਰਬੱਤਰ ਭੋਖੈ ਕਿ ਸਰਬੱਤਰ ਤ੍ਰਾਣੈ ਕਿ ਸਰਬੱਤਰ ਪ੍ਰਾਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦ੍ਰੈ ਕਿ ਸਰਬੱਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜ਼ੂ ਹੈ ਤਮਾਮੁਲ ਰਜ਼ੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ ਬਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ ਤਮੀਜ਼ੁਲ ਤਮਾਮੈ ਰਜ਼ੂਅਲ ਨਿਧਾਨੈ ਹਰੀਫੁਲ ਅਜੀਮੈ ਰਜ਼ਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ਼ੁਲ ਨਿਵਾਜ਼ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ
समस्तुल सलाम है, सदैवल अकाम है, निर्बाध स्वरूप है, अगाध है, अनूप है, ओंगाद रूप है, अनाद स्वरूप है, अनंगी अनामे त्रिपंगी त्रिकामे त्रिवर्ग त्रिबाधे अगंजे अगाधे सुपंग सर्वभागे सो सर्वा अनुरागे त्रिपुक्त स्वरूप है, अचज है, अशूत है, के नरकंग प्रणास है, पृथ्वी उल प्रवास है, निरुक्त प्रवाह है, सदैव सदा है, विपुक्त स्वरूप है, प्रयुक्त अनूप है, निरुक्त सदा है, विपुक्त प्रवाह है, अनुक्त स्वरूप है, प्रयुक्त अनूप है, चाचरी छंद अपंग है, अनंग है, अपेख है, लेख है, अपर्म है, अकर्म है, अनाद है, जुगाद है, अजय है, अभय है, अपूत है, अतूत है, अनास है, उदास है, अतंद है, अबंध है, अपक्त है, विरक्त है, अनास है, प्रकाश है, निचिंत है, सुनिंत है, अलेख है, अदेख है, अलेख है, अपेख है, अटा है, अगाह है, असंभ है, अगम है, अनिल है, अनाद है, अनित है, सुनित है, अजात है, अजाद है, चर्पण छंद तो अप्रसाद सर्वंग हंता सर्वंगंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणं सर्वंग त्राणं सर्वंग कर्मं सर्वंग धर्मं सर्वंग जुगता सर्वंग मुक्ता रसावल छंद तो अप्रसाद नमो नरक नासे सदैवं प्रकाशे अनंगं स्वरूपे अपंगं विपूते परमाथं परमाथे सदा सर्वसाथे अगाध स्वरूपे निर्बाध विपूते अनंगी अनामे त्रिपंगी त्रिकामे नृपंगी स्वरूपे सर्वंगी अनूपे न पोत्र न पुत्र न सत्र न मित्र न तात न मात न जात न पात निरसाकं श्रीक है अमितो अमीक है सदैवं प्रभा है अजय है अजा है भगवती छंद तो प्रसाद के जाहर जहूर है के हाजर हजूर है हमेशुल सलाम है समस्तुल कलाम है के हो साहिब दिमाग है के हुसनल चिराग है के कामल करीम है के राज करीम है के रोजी देहंद है के राज करहिंद है करीमुल कमाल है के हुसनल जमाल है गनीमुल खिराज है गरीबुल निवाज है हरीफुल सिकन है हरासुल फिकन है कलंकं प्रणास है समस्तुल निवास है अगंजुल गनीम है रजाए करीम है समस्तुल जुबा है के साहिब किरा है के नरकं प्रणास है बहस्तुल निवास है के सर्वुल गवन है हमेशुल रवन है तमामुल तमीज है समस्तुल अजीज है परं परम ईस है समस्तुल अदीस है अदेसुल अलेख है हमेशुल अपेख है जमीनुल जमा है अमीकुल इमा है करीमुल कमाल है के जुरत जमाल है के अचलंग प्रकाश है के मितो सुबास है के अजब स्वरूप है के अमितो विभूत है के अमितो पसा है के आत्म प्रभा है के अचलंग अनंग है के मितो भंग है मदपार छंद तो अप्रसाद मन मन प्रणाम गुणगन मुदाम अरबर अगंज हरनर प्रपंज अनगन प्रणाम मुन मन सलाम हरनर अखंड बरनर अमंड अनुभव अनास मुन मन प्रकाश गुणगन प्रणाम जल थल मुदाम अनचिज अंग आसन अभंग उपमा अपार गतमित उदार जल थल अमंड दिस बिस अपंड जल थल महंत दिस बिस बेअंत अनुभव अनास त्रित तर तुरास आजान बाहो एक सदाहो ओंकार आद कथनी अनाद खल खंड ख्याल गुरबर अकाल कर कर प्रणाम चित चरण नाम अन छिज गात आजिज ना बात अन झंझ गात अन रंज बात अन टुट भंडार अन ठट अपार अडीठ धर्म आत ठीठ कर्म अन ब्रण अनंत दाता महंत हर बोल मना छंद तो प्रसाद करुणालया है अर्काल्या है
खल खंडन है मैं मंडन है, जगतेश्वर है परमेश्वर है, कल कारण है सर्व उबारण है, त्रित के तरण है जग के करण है, मन मान्या है जग जान्या है, सर्वं पर है सर्वंकर है, सर्व पास्य है सर्वनाश्य है, करुणा कर है विश्वंबर है, सर्वेश्वर है जगतेश्वर है, ब्रह्मांड स है खल खंड स है, परते पर है करुणा कर है, अजपा जप है अथपा थप है, अकृता कृत है अमृता अमृत है, अमृता अमृत है करुणा कृत है, अकृता कृत है तरणी त्रित है, अमतेश्वर है परमेश्वर है, अकृता कृत है अमृता अमृत है, अजबा कृत है अमृता अमृत है, निर्णायक है खलकायक है, विश्वंबर है करुणालय है, नृपनायक है सर्वपायक है, पव पंजन है अर्गंजन है, रिप तापन है जप जापन है, अकलंकृत है सर्वाकृत है, कर्ता कर है हरता हर है, परमात्म है सर्वात्म है, आत्म बस है जस के जस है, भुजंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज संग ताम संग शांत रूपे, नमो परम तत्तं अततं स्वरूपे, नमो जोग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलहा कर्ता, नमो शांत रूपे, नमो इंद्र इंद्रे, अनादंग विभूते, कलंकार रूपे अलंकार अलंके, नमो आस आसे, नमो बांक बांके, अपंगी स्वरूपे नंगी अनामे, त्रिपंगी त्रकाले नंगी अकामे, एक अश्री शांत अजय लय भय भय अपू अजू अनास अकास, अगंज पंज लख पख अकाल दयाल अलेख अभेख, अनाम अकाम अगाहटा अनाथे परमाथे, अजोनी अमोनी नरागे न रंगे न रूपे न रेखे, अकर्मंग अपरमंग अगंजे अलेखे, भुजंग प्रयात छंद, नमस्तुल प्रणामे समस्तुल प्रणासे, अगंजुल अनामे समस्तुल निवासे, निरकामंग विभूते समस्तुल स्वरूपे, कुकर्मंग प्रणासी सुतर्मंग विभूते, सदा सचिदानंद सतरंग प्रणासी, क्रीमुल कुनिंदा समस्तुल निवासी, अजायब विभूते गजायब गनी में, हरियंग करियंग क्रीमुल रही में, चतर चक्रवर्ती चतर चक्र भुगते, स्वयं पव सुपंग सर्वदा सर्व जुगते, दुकालंग प्रणासी दयालंग स्वरूपे, सदायंग संगे अपंगंग विभूते, दुकालंग प्रणासी दयालंग स्वरूपे, सदा अंग संगे अपंगंग विभूते, एको अंकार सतगुर प्रसाद पातशाही दसवीं त्व प्रसाद सुवैये, श्रावग शुद्ध समूह सिदान के, देख फिरयो कर जोग जति के, सूर सुरार्दन शुद्ध सुधादिक, संत समूह अनेक मती के, सारे ही देश को देख रहे हो मत, को न देखिए तो प्राण पति के, श्री भगवान की पाए कृपा हूते, एक रति बिन एक रति के, माते मतंग जरे जर संग, अनूपो तंग सुरंग सवारे, कोट तुरंग कुरंग से कूदत, पौन के गौन को जात निवारे, पारी पुजान के पूप पली विद न्यावत, शीस न जात बिचारे, एते पए तो कहां पए पूपत, अंत को नांगे ही पाए पधारे, जीत फिरे सब देश दिशान को, बाजत ढोल मृदंग नगारे, गुंजत गूढ़ गजान के सुंदर, हिंसत ही है राज हजारे, पूत पवेख पवान के पूपत, कौन गने नहीं जात बिचारे, श्रीपत श्री भगवान भजे बिन, अंत को अंत के धाम सिधारे, तीर्थ नान दया दम दान, सो संजम नेम अनेक बिसेख है, वेद पुराण कतेब कुरान,
ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੇਂਗੇ ਵੀਰ ਅਪਾਰ ਵੱਡੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪੁਛਾ ਕੋ ਸੀਸ ਨਿਵਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜੂ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ
ਸਤਰਨ ਕੋ ਪਲ ਮੋਹ ਵੱਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਾਵਾ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਅਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬੋਹਰ ਰਾਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖਿਆ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨੈ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹੋ ਤਾ ਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛੁਐ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ

ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰਵਾਸ ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੇ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੇ ਤਿਵੈ ਚੱਲੈ ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ, ਜਿਸਨੋ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨਕੈ ਬਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ ਰਹਿ ਕਰਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲੱਗ ਹੋ ਹਰ ਸਿਉਂ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ, ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਜਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰ ਹੇ ਜਿਉ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ, ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਵਰਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ
ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ, ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤੱਤ ਪਾਏ ਜਿਸਨੋਂ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸਨੋਂ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵੜ ਦਾਤਾ, ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਵਿਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਓ ਲਾਹਾ ਖੱਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ
ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਦ ਕਰਮ ਕਮਾਇਆ, ਕੇ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰੇਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣਹੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਡਾਣੀ, ਤਾਂ ਕੀ ਗਦ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪੌਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਇਹੋ ਸੱਚਾ ਸੁਹਿਲਾ, ਸੱਚੇ ਘਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵਹੇ, ਸੱਚੋ ਧਿਆਵੈ ਜਾ ਤੁਦ ਭਾਵੈ, ਗੁਰਮੁਖ ਜਿਨ੍ਹਾਂ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹਿ ਨਾਨਕ ਸੱਚ ਸੁਹਿਲਾ ਸੱਚੇ ਘਰ ਗਾਵਹੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ

ਸਾਧਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ।

ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਉਸ ਸਮੂਹ ਪਰਿਵਾਰਾਂ ਦੇ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈ ਵਿੱਚ ਵਾਧੇ ਕਰਨੇ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ

ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਵਾਰ

श्री वाहे गुरु साहिब जी पहल पुरिए

पिंदी उबकले संसारा भ्रम भ्रम आए तुम चे द्वारा तू कुन रे

जम कारणा वाहे गुरु जी का खालसा वाहे गुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਲੇ ਦਿਨਸ ਭਲੇ ਸੰਜੋ।

Ra mu

Guru, Guru, Guru.

Groove, rock, groove, rock, groove, rock, groove.

Right.

ਲੋੜੀ ਦਾ ਵਿਗਰੇ ਜੇ ਆਪਣੀ ਤਨ ਦੇ ਸਤਿਗੁਰ ਪਾਇਆ ਇਹੋ ਜੀ ਬਹੁਤੇ ਤਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜਿਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਵੇ ਸੱਚ ਪਾਈ ਜੀ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਹਿ ਸਹਾਣ ਗਿਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨਿਤ ਨਿਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਗ੍ਰਹਿ ਤਜ ਬਨ ਖੰਡ ਜਾਈਐ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਅਜਹੂ ਬਿਕਾਰ ਨ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਪਵ ਜਲ ਨਿਦ ਭਾਰੀ ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ

ਸਾਰੇ ਗੁਰੂ ਜੀ ਕੀ ਫਤਿਹ। ਅਤੁੱਤ ਕ੍ਰਿਸ਼ਟ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਸੰਭੂ ਮਾਈ ਭਾਈ ਆਪਣੇ ਜਨਮ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰੂ ਕੇ ਹਜ਼ੂਰੀ ਕੀਰਤਨੀਆਂ ਸੰਗਾਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਲਈ ਇਸ ਵਕਤ ਆਪ ਜੀ ਗੁਰੂ ਚਰਨਾਂ 'ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਅੰਮ੍ਰਿਤ ਬਾਣੀ 52 ਅੱਖਰੀ ਉਚਾਰਨ ਕੀਤੀ ਹੈ, ਜਿਹਦਾ ਪ੍ਰਥਮ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਆਪਾਂ ਪਿੱਛੇ ਵਿਚਾਰਿਆ ਹੈ। ਅਗਲਾ ਸਲੋਕ ਪ੍ਰਾਰੰਭ ਹੋ ਰਿਹਾ ਜਿਹਦੇ ਵਿੱਚ ਕਰਮਵਾਰ ਅੱਖਰਾਂ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਕਿਉਂਕਿ ਇਹ 52 ਅੱਖਰੀ ਬਾਣੀ ਹੈ। 52 ਮਤਲਬ 52 ਅੱਖਰ, ਤੋ ਅੱਖਰਾਂ ਦੁਆਰਾ ਕਰਮਵਾਰ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਕੇ ਨਿਵਾਜਿਆ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਤਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ ਅਤੇ ਆਖੋ ਜੀ ਸਤਨਾਮ।

ਇਹ ਪਾਵਨ ਸਲੋਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਉਚਾਰਦੇ ਹਨ। ਇਹ ਸਮਰਤ ਬਾਣੀ ਦਾ ਇਹ ਦੂਸਰਾ ਸਲੋਕ ਹੈ। ਪਾਤਸ਼ਾਹ ਜੀ ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਪਹਿਲਾਂ ਵੀ ਕਰਨ ਵਾਲਾ ਸੀ, ਹੁਣ ਵੀ ਕਰਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਕਰਨ ਕਰਾਉਣ ਵਾਲਾ ਹੈ। ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰੀ ਹਸਤੀ ਨੂੰ ਕਰਤਾ ਨਹੀਂ ਮੰਨ ਸਕਦੇ। ਇੱਕੋ ਪਰਮੇਸ਼ਰ ਹੀ ਕਰਤਾ ਤਿੰਨਾਂ ਕਾਲਾਂ 'ਚ। ਉਹ ਕਰਨ ਵਾਲਾ ਵੀ ਆਪ ਹੈ ਤੇ ਕਰਾਉਣ ਵਾਲਾ ਵੀ ਆਪ ਹੈ। ਤਿੰਨ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਕਾਰਨ, ਇੱਕ ਹੁੰਦਾ ਕਰਤਾ, ਇੱਕ ਹੁੰਦਾ ਕਾਰਜ। ਤਿੰਨ ਚੀਜ਼ਾਂ ਨੇ, ਕਰਤਾ, ਕਾਰਨ ਤੇ ਕਾਰਜ। ਕੋਈ ਵੀ ਕਾਰਿਆ ਹੋ ਰਿਹਾ ਉਹਦੇ ਪਿੱਛੇ ਕਾਰਨ ਹੈ। ਜੇ ਅਸੀਂ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਕਾਰਜ ਹੈ ਤੇ ਪ੍ਰਸ਼ਾਦਾ ਛਕਣ ਦਾ ਕਾਰਨ ਕੀ ਹੈ ਕਿ ਭੁੱਖ ਲੱਗਦੀ ਹੈ, ਭੁੱਖ ਕਾਰਨ ਹੈ। ਭੋਜਨ ਕਾਰਜ ਹੈ, ਭੁੱਖ ਕਾਰਨ ਹੈ। ਹੁਣ ਉਸ ਭੋਜਨ ਨੂੰ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੈ, ਪ੍ਰਸ਼ਾਦਾ ਤਿਆਰ ਕਰਨਾ, ਉਹਨੂੰ ਕਹਿੰਦੇ ਆ ਕਰਤਾ। ਇਹ ਤਿੰਨੇ ਚੀਜ਼ਾਂ ਵੱਖੋ ਵੱਖਰੀਆਂ ਨੇ। ਜਦੋਂ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਗੱਲ ਕਰੀਏ ਤਾਂ ਉਹ ਸਾਰੇ ਜਗਤ ਦਾ ਕਰਤਾ ਹੈ। ਉਰੇ ਸਾਰਾ ਜਿਹੜਾ ਜਗਤ ਹੈ ਇਹ ਕਾਰਜ ਹੈ, ਪਰਮੇਸ਼ਰ ਕਰਤਾ, ਇਹ ਜਗਤ ਕਾਰਜ ਹੈ। ਔਰ ਇਸ ਜਗਤ ਦਾ ਕਾਰਨ ਕੀ ਹੈ? ਉਹ ਅਕਾਲ ਪੁਰਖ ਪਰਮੇਸ਼ਰ ਆਪ ਹੀ ਹੈ। ਤੋ ਇਸ ਕਰਕੇ ਕਰਤਾ ਵੀ ਉਹ ਹੈ, ਕਾਰਨ ਵੀ ਉਹ ਹੈ ਤੇ ਕਾਰਜ ਰੂਪ ਵੀ ਉਹ ਆਪ ਹੀ ਹੈ। ਇਹਦੇ ਲਈ ਮਹਾਂਪੁਰਖ ਉਦਾਹਰਣ ਦਿੰਦੇ ਹੈ, ਜਿਵੇਂ ਕੋਈ ਜੁਲਾਹਾ ਕੱਪੜਾ ਬਣਾਉਂਦਾ ਤੇ ਉਹ ਜੁਲਾਹਾ ਕੱਪੜੇ ਦਾ ਕਰਤਾ ਹੈ। ਉਹਨੇ ਕੱਪੜਾ ਬੁਣਿਆ ਖੱਡੀ ਦੇ ਉੱਤੇ, ਉਹਦਾ ਕਰਤਾ ਹੈ। ਪਰ ਜਿਸ ਚੀਜ਼ ਦਾ ਉਹ ਕਰਤਾ ਹੈ ਉਹਦੇ ਤੋਂ ਵੱਖਰਾ ਹੈ। ਉਹ ਕੱਪੜੇ ਦੇ ਧਾਗੇ ਦੇ ਵਿੱਚ ਨਹੀਂ ਵਸਦਾ, ਉਹਦੇ ਤੋਂ ਵੱਖਰਾ ਹੈ। ਕੱਪੜੇ ਦਾ ਜਿਹੜਾ ਕਾਰਨ ਹੈ ਉਹ ਵੀ ਵੱਖਰਾ ਹੈ, ਉੱਨ ਤੋਂ ਜਾਂ ਰੂੰ ਤੋਂ ਉਹ ਧਾਗਾ ਬਣਦਾ, ਧਾਗੇ ਤੋਂ ਫਿਰ ਕੱਪੜਾ ਬਣਦਾ। ਇਹਦਾ ਮਤਲਬ ਉਹਦਾ ਕਾਰਨ ਵੀ ਵੱਖਰਾ ਹੈ। ਪਰ ਇਹ ਜਿਹੜਾ ਪੂਰਾ ਸੰਸਾਰ ਦਾ ਚੱਕਰ ਸਾਨੂੰ ਨਜ਼ਰ ਆ ਰਿਹਾ, ਇਹਦਾ ਕਾਰਨ ਵੀ ਉਹ ਹੈ, ਕਰਤਾ ਵੀ ਉਹੀ ਹੈ ਤੇ ਕਾਰਜ ਰੂਪ ਵੀ ਉਹੀ ਹੈ। ਉਦਾਹਰਣ ਦਿੰਦੇ ਨੇ, ਜਿਵੇਂ ਮੱਕੜੀ ਹੁੰਦੀ ਹੈ ਨਾ, ਮੱਕੜੀ ਦੇ ਵਿੱਚੋਂ ਹੀ ਜਾਲਾ ਪੈਦਾ ਹੁੰਦਾ, ਉਹ ਜਾਲਾ ਬੁਣਦੀ ਹੈ। ਮੱਕੜੀ ਉਸ ਜਾਲੇ ਦਾ ਕਾਰਜ ਵੀ ਹੈ, ਕਾਰਨ ਵੀ ਹੈ, ਉਹਦੇ ਵਿੱਚੋਂ ਹੀ ਪੈਦਾ ਹੋ ਰਿਹਾ। ਜਾਲਾ ਬਾਹਰੋਂ ਤੇ ਨਹੀਂ ਆ ਰਿਹਾ ਨਾ, ਮੱਕੜੀ ਚੋਂ ਕਿਤੋਂ, ਉਹਨੇ ਕਿਤੋਂ ਬਾਹਰੋਂ ਨਹੀਂ ਮਟੀਰੀਅਲ ਲਿਆ, ਉਹਦੇ ਅੰਦਰੋਂ ਉਹ ਜਾਲਾ ਪੈਦਾ ਹੁੰਦਾ, ਉਹਦੇ ਵਿੱਚ ਹੀ ਫਿਰ ਉਹ ਅਟਕੀ ਰਹਿੰਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਤੋਂ ਹੀ ਇਹ ਸਾਰਾ ਜਗਤ ਪੈਦਾ ਹੋਇਆ। ਸਾਰੇ ਜਗਤ ਦਾ ਕਾਰਨ ਵੀ ਪਰਮੇਸ਼ਰ ਹੈ, ਕਰਨ ਵਾਲਾ ਵੀ ਹੈ ਤੇ ਫਿਰ ਕਰਕੇ ਸਾਰੇ ਜਗਤ ਦੇ ਵਿੱਚ ਵਰਤਣ ਵਾਲਾ ਵੀ ਉਹ ਆਪ ਹੈ। ਆਖੋ ਸਤਨਾਮ ਸ੍ਰੀ। ਕਰਕੇ ਫਿਰ ਸਾਰਿਆਂ ਵਿੱਚ ਵਰਤਦਾ ਵੀ ਹੈ। ਜੈਸੇ ਗੁਰਬਾਣੀ ਦਾ ਮਹਾਂਵਾਕ ਹੈ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ ਸੱਚੇ ਦੀ ਕੋਠੜੀ ਹੈ, ਸੱਚੇ ਨੇ ਬਣਾਈ ਹੈ ਤੇ ਸੱਚਾ ਇਹਦੇ ਵਿੱਚ ਵੱਸ ਰਿਹਾ। ਕੁਦਰਤ ਕਰਕੇ ਵਸਿਆ, ਸੋ ਇਸ ਕੁਦਰਤ ਨੂੰ ਬਣਾ ਕੇ ਫਿਰ ਉਹ ਇਸ ਕੁਦਰਤ ਦੇ ਵਿੱਚ ਵੱਸਦਾ, ਇਹਦੇ ਵਿੱਚ ਰਹਿੰਦਾ। ਇਸ ਕਰਕੇ ਕਰਨ ਕਰਾਉਣ ਵਾਲਾ ਉਹ ਆਪ ਹੀ ਹੈ। ਕਰਨ ਕਰਾਵਣ ਹਾਰ ਸਵਾਮੀ, ਸਗਲ ਘਟਾਂ ਕਾ ਅੰਤਰਜਾਮੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਕਰਨ ਕਰਾਵਣ ਹਾਰ ਹੈ। ਤੂੰ ਇੱਥੇ ਕਹਿ ਰਹੇ ਨੇ ਵੀ ਪਹਿਲਾਂ ਵੀ ਉਹੀ ਆਪ ਹੈ, ਕੀ ਆ, ਪਹਿਲਾਂ ਵੀ ਉਹਨੇ ਆਪ ਹੀ ਕੀਤਾ ਸਾਰਾ ਕੁਝ, ਕਰਾਇਆ, ਹੁਣ ਵੀ ਉਹ ਆਪ ਹੀ ਕਰਾ ਰਿਹਾ, ਆਉਣ ਵਾਲੇ ਸਮੇਂ ਵਿੱਚ ਵੀ ਆਪ ਹੈ ਕਰਨਾ ਯੋਗ, ਉਹੀ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਕਰਨ ਯੋਗ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਦੂਸਰਾ

0: ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਜਿਹੜਾ ਸਾਰਿਆਂ ਵਿੱਚ ਰਮ ਰਿਹਾ ਹੈ, ਹਰ ਜਗ੍ਹਾ ਵਿੱਚ ਹਰ ਥਾਂ 'ਤੇ ਉਹੀ ਰਮਿਆ ਹੋਇਆ। ਔਰ ਪਾਤਸ਼ਾਹ ਕਹਿੰਦੇ ਉਹਦੇ ਤੋਂ ਬਿਨਾਂ ਨਾ ਕੋਈ ਪਹਿਲਾਂ ਦੂਸਰਾ ਸੀ ਅਤੇ ਨਾ ਕੋਈ ਆਉਣ ਵਾਲੇ ਸਮੇਂ 'ਚ ਕੋਈ ਦੂਸਰਾ ਹੋਵੇਗਾ। ਦੂਸਰ ਹੋਆ ਨਾ ਹੋ, ਨਾ ਪਹਿਲਾਂ ਸੀ ਨਾ ਅੱਗੇ, ਉਹਦੇ ਤੋਂ ਬਿਨਾਂ ਕਿਸੇ ਦੂਸਰੇ ਹੋਣਾ, ਉਹ ਆਪ ਹੀ ਆਪ ਹੈ। ਅੱਜ ਕੱਲ ਇੱਕ ਗੱਲ ਦਾ ਬੜਾ ਪ੍ਰਚਾਰ ਕੀਤਾ ਜਾਂਦਾ, ਕਹਿੰਦੇ ਪਰਮੇਸ਼ਰ ਸਾਰੀਆਂ ਥਾਵਾਂ 'ਤੇ ਹੈ, ਜਿੱਥੇ ਵੀ ਅਸੀਂ ਉਹਨੂੰ ਯਾਦ ਕਰੀਏ ਉੱਥੇ ਹਾਜ਼ਰ ਹੈ। ਅਤੇ ਆ ਜਿਹੜੇ ਲੋਕ ਗੁਰਦੁਆਰੇ ਟੁਰੇ ਫਿਰਦੇ ਹੈ ਇਹ ਤਾਂ ਪਾਗਲ ਨੇ, ਇਹ ਤਾਂ ਵਿਹਲੜ ਨੇ। ਰੱਬ ਰੱਬ ਕਰਨਾ ਅਸੀਂ ਤਾਂ ਘਰ ਬਹਿ ਕੇ ਕਰ ਲੈਂਦੇ ਹਾਂ, ਵੀ ਰੱਬ ਘਰ ਕੋਈ ਨਹੀਂ ਗਾ। ਇਹ ਪ੍ਰਚਾਰ ਵੀ ਹੁੰਦਾ ਅੱਜ ਕੱਲ੍ਹ, ਗੁਰਦੁਆਰੇ ਜਾ ਕੇ ਕੀ ਹੋ ਜਾਣਾ, ਗੁਰਦੁਆਰੇ ਜਾ ਕੇ ਸਾਨੂੰ ਕੀ ਲੱਭ ਜਾਣਾ, ਰੱਬ ਸਾਡੇ ਕੋਲ ਹੈ, ਉਹ ਤਾਂ ਸਾਡੇ ਅੰਦਰ ਹੈ, ਤਾਂ ਸਾਡੇ ਘਰ ਵੀ ਹੈ, ਅਸੀਂ ਉੱਥੇ ਬਹਿ ਕੇ ਰੱਬ ਰੱਬ ਕਰ ਸਕਦੇ ਹਾਂ। ਇਹ ਪ੍ਰਚਾਰ ਕੜੇ ਬਹੁਤ ਸਾਰੇ ਲੋਕ ਅੱਜ ਕੱਲ੍ਹ ਕਰਨ ਲੱਗਦੇ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਘਰ ਬੈਠੇ ਅਰੱਧ ਹੋ ਗਏ, ਰੱਬ ਉੱਥੇ ਵੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਕੀ ਲੋੜ ਪਈ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪਿੰਡ ਪਿੰਡ ਜਾ ਕੇ ਧਰਮਸ਼ਾਲਾਵਾਂ ਬਣਾਉਣ ਦੀ, ਗੁਰਦੁਆਰੇ ਬਣਾਉਣ ਦੀ? ਜਿੱਥੇ ਜਾਂਦੇ ਸੰਗਤ ਨੂੰ ਕਹਿੰਦੇ ਭਾਈ ਨਗਰ 'ਚ ਧਰਮਸ਼ਾਲਾ ਬਣਾਓ, ਸਵੇਰੇ ਸ਼ਾਮੀ ਕਥਾ ਕੀਰਤਨ ਕਰਿਆ ਸੁਣਿਆ ਕਰੋ। ਪਾਣੀ ਸਾਰੀ ਧਰਤੀ ਥੱਲੇ ਹੈ, ਜਿੰਨੀ ਧਰਤੀ ਹੈ ਸਾਰੀ ਧਰਤੀ ਦੇ ਥੱਲੇ ਪਾਣੀ। ਹੁਣ ਧਰਤੀ ਥੱਲੇ ਪਾਣੀ ਹੈ ਕਿ ਉੱਤੋਂ ਮੀਂਹ ਦੀ ਲੋੜ ਨਹੀਂ ਪੈਂਦੀ? ਤੇ ਕੋਈ ਇਹ ਵੀ ਕਹਿ ਸਕਦਾ ਵੀ ਧਰਤੀ ਥੱਲੇ ਪਾਣੀ ਹੈ, ਇਹ ਤਾਂ ਰੱਬ ਮੂਰਖ ਹੋਇਆ ਫਿਰਦਾ ਵੀ ਉੱਤੋਂ ਮੀਂਹ ਪਾਈ ਜਾਂਦਾ, ਮੀਂਹ ਦੀ ਕੀ ਲੋੜ, ਥੱਲੇ ਤਾਂ ਪਾਣੀ ਹੈ ਧਰਤੀ ਦੇ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ? ਸਵਾਲ ਕਰਦੇ ਮਹਾਰਾਜ, ਕਹਿੰਦੇ ਧਰਤੀ ਦੇ ਉੱਤੋਂ ਮੀਂਹ ਪੈ ਰਿਹਾ ਕਿ ਧਰਤੀ ਥੱਲੇ ਪਾਣੀ ਨਹੀਂ ਹੈ, ਪਰ ਫਿਰ ਵੀ ਪੈ ਰਿਹਾ ਕਿਉਂਕਿ ਚਾਹੀਦਾ। ਪਰਮੇਸ਼ਰ ਸਰਬ ਥਾਈ ਵਰਤਦਾ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਸਤਿਗੁਰੂ ਜੀ ਦੇ ਅਸਥਾਨ 'ਤੇ, ਗੁਰਦੁਆਰੇ ਵਿੱਚ ਆ ਕੇ, ਧਰਮ ਅਸਥਾਨਾਂ 'ਤੇ ਆ ਕੇ ਪਰਮੇਸ਼ਰ ਦਾ ਮੀਂਹ ਪ੍ਰਤੱਖ ਰੂਪ ਵਿੱਚ ਵਰਤਦਾ ਅਤੇ ਉਹਨੂੰ ਅਸੀਂ ਅਨੁਭਵ ਕਰਦੇ ਹਾਂ। ਇਸ ਕਰਕੇ ਗੁਰੂ ਘਰ ਆਉਣਾ ਜ਼ਰੂਰੀ ਹੈ। ਦੂਸਰੀ ਉਦਾਹਰਣ ਇਹਨੂੰ ਸਮਝਣ ਲਈ ਇਉਂ ਹੈ, ਪਾਣੀ ਸਾਰੀ ਧਰਤੀ ਥੱਲੇ ਹੈ, ਪਰ ਨਦੀਆਂ ਵਿੱਚ, ਸਰੋਵਰਾਂ ਵਿੱਚ, ਤਲਾਬਾਂ ਵਿੱਚ, ਦਰਿਆਵਾਂ ਵਿੱਚ ਪਾਣੀ ਉੱਤੇ ਦਿਸਦਾ, ਪ੍ਰਤੱਖ ਦਿਸ ਰਿਹਾ, ਉੱਤੇ ਨਜ਼ਰ ਆ ਰਿਹਾ। ਇਸੇ ਤਰ੍ਹਾਂ ਪਰਮੇਸ਼ਰ ਸਾਰੇ ਥਾਵਾਂ 'ਤੇ ਵਿਆਪਕ ਹੈ, ਜੇ ਘਰ ਬੈਠੇ ਹੋ ਤਾਂ ਉੱਥੇ ਵੀ ਹੈ, ਹਰ ਜਗ੍ਹਾ 'ਤੇ ਹੈ, ਪਰ ਜਿੰਨੇ ਧਰਮ ਸਥਾਨ ਨੇ ਉਹ ਸਰੋਵਰ ਨੇ, ਤਾਲ ਨੇ, ਜਿੱਥੇ ਪਰਮਾਤਮਾ ਦੀ ਝਲਕ ਪ੍ਰਤੱਖ ਨਜ਼ਰ ਆਉਂਦੀ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ। ਅਸੀਂ ਤੁਰੇ ਜਾ ਰਹੇ ਹਾਂ, ਰੱਬ ਭੁੱਲਿਆ ਹੋਇਆ ਸੜਕ 'ਤੇ ਹੈ, ਅਚਾਨਕ ਨਿਸ਼ਾਨ ਸਾਹਿਬ ਦਿਸਦਾ, ਸਾਨੂੰ ਰੱਬ ਚੇਤੇ ਆ ਜਾਂਦਾ ਤਾਂ ਅਸੀਂ ਸੀਸ ਝੁਕਾਉਂਦੇ ਹਾਂ। ਰੱਬ ਤਾਂ ਪਿੱਛੇ ਵੀ ਸੀ, ਜਦੋਂ ਪਿੱਛੇ 150-200 ਕਿਲੋਮੀਟਰ ਤੁਰ ਕੇ ਆਏ ਉਹ ਤਾਂ ਪਿੱਛੇ ਵੀ ਸੀ, ਪਰ ਅਚਾਨਕ ਜਦੋਂ ਗੁਰਦੁਆਰਾ ਆਇਆ, ਧਰਮ ਸਥਾਨ ਆਇਆ, ਤਾਂ ਵੇਖਦੇ ਹਾਂ ਅਸੀਂ ਸੀਸ ਝੁਕਾਇਆ, ਉੱਥੇ ਆ ਕੇ ਰੱਬ ਚੇਤੇ ਆ ਗਿਆ। ਇਹਦਾ ਮਤਲਬ ਵੀ ਪਰਮੇਸ਼ਰ ਧਰਮ ਸਥਾਨਾਂ 'ਤੇ ਪ੍ਰਤੱਖ ਵਰਤਦਾ ਹੈ, ਉੱਥੇ ਆ ਕੇ ਸਾਨੂੰ ਅਨੁਭੂਤੀ ਹੁੰਦੀ ਹੈ, ਅਨੁਭਵ ਹੁੰਦਾ ਹੈ। ਇਸ ਕਰਕੇ ਰਹਿਤਨਾਮਿਆਂ ਦੇ ਬਚਨ ਨੇ ਕਿ ਗੁਰੂ ਕਾ ਸਿੱਖ ਦੋ ਵੇਲੇ ਗੁਰਦੁਆਰੇ ਆ ਕੇ ਗੁਰੂ ਕੇ ਦਰਸ਼ਨ ਕਰੇ। ਰਹਿਤਨਾਮਿਆਂ ਦੇ ਬਚਨ ਨੇ ਕਿ ਗੁਰੂ ਕਾ ਸਿੱਖ ਦੋ ਵੇਲੇ ਗੁਰੂ ਕੇ ਦਰਸ਼ਨ ਕਰੇ, ਜੇ ਦੋ ਵੇਲੇ ਨਾ ਆ ਸਕੇ ਤਾਂ ਘੱਟੋ ਘੱਟ ਇੱਕ ਵਕਤ ਜ਼ਰੂਰ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੇ ਅਤੇ ਕੁਝ ਸਮਾਂ ਗੁਰੂ ਕੀ ਸੰਗਤ ਵਿੱਚ ਬੈਠੇ। ਜ਼ਿੰਦਗੀ ਭੱਜ ਨੱਠ ਵਾਲੀ ਹੈ, ਜਾ ਰਿਹਾ ਜੀਵਨ, ਜਿਹੜੀ ਘੜੀ ਦੋ ਘੜੀ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਣਾ ਟਿਕਾ ਨਾਲ, ਇਹੀ ਸਮਾਂ ਸਾਨੂੰ ਲਾਹੇਵੰਦ ਹੋਣਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਜਗ੍ਹਾ ਤੇ ਬੜੇ ਪਿਆਰੇ ਬਚਨ ਕਹੇ ਨੇ ਵੀ ਕਿਸ਼ਤੀ ਪਾਣੀ ਦੇ ਉੱਤੇ ਤਰਦੀ ਹੈ, ਉਹਦੇ ਤੇ ਵਜਨ ਲੱਦ ਦਿਓ ਤਰੀ ਜਾਂਦੀ ਹੈ, ਪਰ ਚਾਰ ਉਂਗਲਾਂ ਜੇ ਕਿਸ਼ਤੀ ਪਾਣੀ ਚੋਂ ਬਾਹਰ ਰਵੇ ਤੇ ਤਰ ਜਾਂਦੀ ਹੈ। ਜੇ ਚਾਰ ਉਂਗਲਾਂ ਵੀ ਨਾ ਰਹੇ ਨਾ ਬਾਹਰ ਤੇ ਵਜਨ ਇੰਨਾ ਪਾ ਦਿਓ ਵੀ ਚਾਰ ਉਂਗਲਾਂ ਵੀ ਕਿਸ਼ਤੀ ਪਾਣੀ ਚੋਂ ਬਾਹਰ ਨਾ ਰਵੇ ਤੇ ਫਿਰ ਉਹ ਡੁੱਬ ਜਾਂਦੀ ਹੈ। ਅਸੀਂ ਸਾਰੇ ਗ੍ਰਿਸ਼ਤੀਆਂ, ਗ੍ਰਿਸ਼ਤੀਆਂ ਦੇ ਜੀਵਨ ਵਿੱਚ ਕਾਰ ਵਿਹਾਰ ਕਰਨੇ ਜ਼ਰੂਰੀ ਨੇ। ਉਹ ਭਾਰ ਹੈ ਸਾਡੀ ਜ਼ਿੰਦਗੀ ਇੱਕ ਕਿਸ਼ਤੀ ਵਾਂਗੂ ਹੈ ਤੇ ਗ੍ਰਿਸ਼ ਦਾ ਭਾਰ ਅਸੀਂ ਚੁੱਕ ਕੇ ਚੱਲ ਰਹੇ ਹਾਂ, ਪਾਣੀ ਦੇ ਸੰਸਾਰ ਭਵ ਸਾਗਰ ਤੋਂ ਜਾ ਰਹੇ ਹਾਂ। ਜੇ ਚਾਰ ਉਂਗਲਾਂ ਯਾਨੀ ਕਿ ਚਾਰ ਕੁ ਘੜੀਆਂ 24 ਘੰਟਿਆਂ ਦੇ ਵਿੱਚੋਂ ਅਸੀਂ ਗੁਰੂ ਨਿਮਿਤ ਪਰਮਾਰਥ ਨਿਮਿਤ ਕੱਢਦੇ ਹਾਂ ਤੇ ਇਹ ਜੀਵਨ ਪਾਰ ਉਤਰ ਸਕਦਾ, ਜੇ ਚਾਰ ਘੜੀਆਂ ਵੀ ਸਤਿਗੁਰਾਂ ਦੇ ਨਿਮਿਤ ਨਾ ਕੱਢ ਸਕੇ ਤੇ ਫਿਰ ਅੱਜ ਵੀ ਡੁੱਬੇ ਤੇ ਕੱਲ੍ਹ ਵੀ ਡੁੱਬੇ। ਚਾਰ ਘੜੀਆਂ ਮਤਲਬ ਇੱਕ ਘੜੀ 24 ਮਿੰਟਾਂ ਦੀ ਹੈ ਕਿ ਕੁਝ ਸਮਾਂ ਤਾਂ ਦੋ ਘੜੀਆਂ ਸਵੇਰੇ ਦੋ ਘੜੀਆਂ ਸ਼ਾਮ ਨੂੰ ਰੱਬ ਰੱਬ ਕਰੀਏ, ਪਰਮਾਰਥ ਸਿੱਧ ਕਰੀਏ, ਭਜਨ ਕਰੀਏ, ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਤੇ ਜੀਵਨ ਸਫਲ ਹੁੰਦਾ। ਤੋ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਰਬ ਥਾਈ ਵਿਆਪਕ ਹੈ। ਇੱਥੇ ਗੁਰਦੇਵ ਜੀ ਬਚਨ ਕਰ ਰਹੇ ਨੇ ਕਿ ਨਾਨਕ ਏਕੋ ਰੱਬ ਰਹਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹੋ ਵਾਹਿਗੁਰੂ ਇੱਕੋ ਹੈ ਜਿਹੜਾ ਸਾਰਿਆਂ 'ਚ ਰਮਿਆ ਹੋਇਆ ਹੈ, ਦੂਸਰ ਹੋਆ ਨਾ ਹੋ, ਉਹਦੇ ਤੋਂ ਬਿਨਾਂ ਨਾ ਕੋਈ ਦੂਸਰਾ ਹੈ ਤੇ ਨਾ ਹੀ ਕੋਈ ਉਹਦੇ ਤੋਂ ਬਿਨਾਂ ਦੂਸਰਾ ਹੋਵੇਗਾ, ਬਸ ਉਹੀ ਇੱਕੋ ਇੱਕ ਹੈ। ਹਾਂਜੀ
1: ਪੌੜੀ ਓਂ ਸਾਧ ਸਤਿਗੁਰ ਨਮਸਕਾਰੰ,
0: ਪੌੜੀ ਉਚਾਰਦੇ ਨੇ ਪਾਤਸ਼ਾਹ ਕਹਿੰਦੇ ਓਂ ਸਾਧ ਸਤਿਗੁਰ ਨਮਸਕਾਰੰ। ਓਂ ਊੜੇ ਅੱਖਰ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਵੀ ਓਂ ਇੱਕ ਓਅੰਕਾਰ ਤੋਂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਇਹ ਸਾਰਾ ਜਗਤ ਪੈਦਾ ਹੋਇਆ। ਉਸੇ ਕੋ ਅੰਕਾਰ ਵਾਹਿਗੁਰੂ ਨੇ ਸਾਧ ਰੂਪ ਧਾਰਨ ਕੀਤਾ, ਸਤਿਗੁਰੂ ਰੂਪ ਧਾਰਨ ਕੀਤਾ। ਪਰਮੇਸ਼ਰ ਨੇ ਹੀ ਸਾਧੂ ਰੂਪ ਧਾਰਿਆ ਤੇ ਪਰਮੇਸ਼ਰ ਨੇ ਹੀ ਸਤਿਗੁਰੂ ਰੂਪ ਧਾਰਿਆ। ਸਤਿਗੁਰੂ ਸਤਿਗੁਰ ਸਾਧ ਰੂਪ ਆਪਣਾ ਤਨ ਧਾਰਿਆ, ਗੁਰਬਾਣੀ ਦਾ ਮਾਂ ਵਾਕ ਹੈ ਕਿ ਪਰਮੇਸ਼ਰ ਨੇ ਸਾਧੂਆਂ ਦੇ ਰੂਪ ਵਿੱਚ ਆਪਣਾ ਸਰੀਰ ਧਾਰਿਆ। ਸਾਧੂਆਂ ਦੇ ਰੂਪ ਦੇ ਵਿੱਚ ਪਰਮੇਸ਼ਰ ਇਹ ਸੰਸਾਰ ਵਿੱਚ ਵਰਤਦਾ, ਬਾਅਦ ਸ਼ਰਤ ਹੈ ਸਾਧੂ ਹੋਣਾ ਚਾਹੀਦਾ, ਪਖੰਡੀਆਂ ਦੇ ਵਗਾਂ ਦੇ ਵਗ ਮਿਲਣਗੇ, ਸਾਧੂ ਵਿਰਲੇ ਨੇ। ਜਦੋਂ ਇਹ ਸ਼ਬਦ ਕਿਹਾ ਜਾਂਦਾ ਨਾ ਸਾਧੂ ਵਿਰਲੇ ਨੇ, ਤੇ ਇਹ ਅਰਥ ਕਈ ਪਖੰਡੀ ਫਿਰ ਆਪਣੇ ਤੇ ਲਾ ਲੈਂਦੇ ਵੀ ਉਹਨਾਂ ਵਿਰਲਿਆਂ ਵਿੱਚ ਮੈਂ ਹਾਂ। ਹੰਕਾਰੀ ਬੰਦੇ ਆ ਨਾ, ਹੰਕਾਰੀ ਮਨੁੱਖ ਨੇ ਇਹੀ ਸੋਚਣਾ ਵੀ ਬਸ ਫਿਰ ਜਿਹੜੇ ਵਿਰਲਿਆਂ ਦੀ ਗੱਲ ਹੋਈ ਉਹਨਾਂ ਵਿਰਲਿਆਂ ਵਿੱਚ ਤਾਂ ਮੈਂ ਹਾਂ। ਜਿਹੜਾ ਸਾਧੂ ਹੈ ਉਹ ਕਦੇ ਵਿਖਾਵਾ ਨਹੀਂ ਕਰਦਾ, ਟਕਵੰਜ ਨਹੀਂ ਕਰਦਾ। ਸਾਧੂ ਵਿਖਾਵੇ ਤੋਂ ਰਹਿਤ ਹੈ, ਸਾਧੂ ਅੰਦਰੋਂ ਬਾਹਰੋਂ ਇੱਕੋ ਜਿਹਾ ਹੈ। ਉਹਨੂੰ ਇਹ ਨਹੀਂ ਪਰਵਾਹ ਵੀ ਲੋਕ ਕੀ ਆਖ ਰਹੇ ਨੇ, ਮੇਰੀ ਕੋਈ ਨਿੰਦਾ ਕਰਦਾ, ਮੇਰੀ ਕੋਈ ਉਪਮਾ ਕਰਦਾ। ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਦੀ ਅਵਸਥਾ ਤੋਂ ਰਹਿਤ ਹੋ ਕੇ ਸਾਧੂ ਵਰਤਦਾ। ਔਰ ਉਹ ਸਾਧੂ ਪਰਮੇਸ਼ਰ ਨੇ ਹੀ ਸਾਧੂ ਰੂਪ ਹੋ ਕੇ ਸੰਸਾਰ ਵਿੱਚ ਆਉਣਾ ਕੀਤਾ। ਓਂ ਪਰਮੇਸ਼ਰ ਨੇ ਹੀ ਸਤਿਗੁਰੂ ਰੂਪ ਹੋ ਕੇ ਸੰਸਾਰ 'ਚ ਦਰਸ਼ਨ ਦਿੱਤੇ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਰੂਪ ਨੇ। ਪੱਟਾਂ ਦੇ ਸਵਈਆਂ 'ਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਿਆ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਆਪ ਗੁਰੂ ਨਾਨਕ ਨਾਮ ਕਹਾਣਾ ਕੀਤਾ।

0: ਧਾਰ ਕੇ ਸੰਸਾਰ ਦੇ ਜੀਵਾਂ ਦੇ ਭਲੇ ਲਈ, ਸਾਡੇ ਕਲਿਆਣ ਲਈ ਸਾਨੂੰ ਦਰਸ਼ਨ ਦਿੱਤੇ। ਤੋ ਐਸੇ ਜਿਹੜੇ ਸਤਿਗੁਰੂ ਨੇ, ਨਮਸਕਾਰੰ ਕਹਿੰਦੇ, ਮੇਰੀ ਐਸੇ ਸਤਿਗੁਰਾਂ ਨੂੰ ਨਮਸਕਾਰ ਹੈ, ਐਸੇ ਸਤਿਗੁਰਾਂ ਨੂੰ ਮੇਰੀ ਵੰਦਨਾ ਹੈ। ਬਾਰੰਬਾਰ ਨਮਸਕਾਰ ਹੈ, ਨਮਾਮ ਹੈ। ਜਦੋਂ ਨਮਸਕਾਰ ਦੀ ਗੱਲ ਆਉਂਦੀ, ਫਿਰ ਮਹਾਰਾਜ ਕਲਗੀਧਰ ਜੀ ਦੇ ਛੰਦ ਪੜ੍ਹਦੇ ਹਾਂ ਆਪਾਂ, ਭੁਜੰਗ ਪ੍ਰਿਆਤ ਛੰਦ। ਨਮਸਵੰ ਅਕਾਲੇ, ਨਮਸਵੰ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ। ਨਮਸਕਾਰ ਹੈ, ਨਮਸਕਾਰ ਹੈ, ਮੇਰੇ ਐਸੇ ਗੁਰਦੇਵ ਨੂੰ ਮੇਰੀ ਨਮਸਕਾਰ ਹੈ।
1: ਆਦ ਮਧ ਅੰਤ ਨਿਰੰਕਾਰ,
0: ਮੇਰੇ ਨਿਰੰਕਾਰ ਸਾਹਿਬ ਜੀ ਪਹਿਲਾਂ ਵੀ ਸੀ। ਆਦ, ਆਦ ਮਤਲਬ ਪ੍ਰਥਮ, ਪਹਿਲਾਂ ਵੀ ਸੀ। ਮਧ ਆ ਜਿਹੜਾ ਹੁਣ ਵਰਤਮਾਨ ਦਾ ਸਮਾਂ ਚੱਲ ਰਿਹਾ, ਇਹਦੇ ਵਿੱਚ ਵੀ ਨੇ। ਅੰਤ, ਜਦੋਂ ਇਹ ਸਾਰਾ ਸੰਸਾਰ ਸਮਾਪਤ ਹੋ ਜਾਏਗਾ, ਇਹ ਸਾਰਾ ਸੰਸਾਰ ਬਿਨਸ ਜਾਵੇਗਾ, ਉਦੋਂ ਵੀ ਜੋ ਪਿੱਛੇ ਰਹੇਗਾ ਉਹ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ, ਉਹਦੀ ਹਸਤੀ ਹੈ, ਉਹ ਉਦੋਂ ਵੀ ਰਹੇਗਾ। ਜਦੋਂ ਇਹ ਸੰਸਾਰ ਨਹੀਂ ਸੀ, ਆਦ ਪ੍ਰਥਮ, ਉਦੋਂ ਵੀ ਉਹ ਸੀ। ਹੁਣ ਇਹ ਸੰਸਾਰ ਹੈ ਤਾਂ ਹੁਣ ਵੀ ਉਹੀ ਹੈ ਅਕਾਲ ਪੁਰਖ, ਤੇ ਜਦੋਂ ਇਹ ਸੰਸਾਰ ਬਿਨਸੇਗਾ ਉਦੋਂ ਵੀ ਉਹੀ ਬਾਕੀ ਰਹਿ ਜਾਏਗਾ। ਜੋ ਤਿੰਨਾਂ ਕਾਲਾਂ ਵਿੱਚ ਰਹੇ ਉਹਨੂੰ ਮੇਰੀ ਨਮਸਕਾਰ ਹੈ। ਪਰ ਰੋਜ਼ ਪੜ੍ਹਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋ ਸੀ ਪੀ ਸੱਚ। ਜੋ ਤਿੰਨਾਂ ਕਾਲਾਂ ਵਿੱਚ ਸੱਚ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੋਵੇਗਾ। ਅਕਸਰ ਛੋਟੇ ਹੁੰਦਿਆਂ ਧਾਰਨਾ ਰੂਪ ਚ ਪਿੰਡਾਂ ਨਗਰਾਂ ਚ ਪੜ੍ਹਦੇ ਸੀ, ਪੜ੍ਹਾਉਂਦੇ ਸੀ, ਆਦ ਸੱਚ ਵਾਹਿਗੁਰੂ, ਪਹਿਲਾਂ ਵੀ ਉਹੀ ਸੀ, ਜੁਗਾਦ ਸੱਚ ਵਾਹਿਗੁਰੂ, ਹੈ ਪੀ ਸੱਚ ਵਾਹਿਗੁਰੂ, ਹੋ ਸੀ ਸੱਚ ਵਾਹਿਗੁਰੂ। ਹਰ ਵੇਲੇ ਉਹੀ ਹੈ, ਤਿੰਨਾਂ ਕਾਲਾਂ ਵਿੱਚ ਹੀ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੈ। ਆਓ ਇਹ ਬਚਨ ਰਲ ਕੇ ਪੜ੍ਹ ਲਈਏ।

0: ਜਿਹੜਾ ਪਹਿਲਾਂ ਵੀ ਸੀ ਆਦਿ ਜਦੋਂ ਸੰਸਾਰ ਨਹੀਂ ਸੀ, ਮੱਧ ਹੁਣ ਵੀ ਹੈ ਉਹ, ਤੇ ਜਦੋਂ ਇਹ ਸਾਰਾ ਕੁਝ ਬਿਨਸ ਜਾਏਗਾ ਉਦੋਂ ਵੀ ਜੋ ਰਹੇਗਾ, ਕਹਿੰਦੇ ਉਹਨੂੰ ਮੇਰੀ ਨਮਸਕਾਰ ਹੈ।
1: ਆਪਹ ਸੋਨ ਆਪਹ ਸੁਖ ਆਸਨ,
0: ਉਹ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ। ਆਪਹ ਸੁਨ, ਸੁਨ ਦਾ ਮਤਲਬ ਹੁੰਦਾ ਵੀ ਅਫੁਰ, ਜਿਹਦੇ ਵਿੱਚ ਕੋਈ ਫੁਰਨਾ ਨਹੀਂ। ਜਿੱਥੇ ਕੋਈ ਫੁਰਨਾ, ਕੋਈ ਸੰਕਲਪ ਵਿਕਲਪ ਨਾ ਰਹੇ ਉਹਨੂੰ ਕਹਿੰਦੇ ਨੇ ਸੁਨ। ਅੰਤਰ ਸੁਨੰ ਬਾਹ

0: ਹਰ ਸੁਨੰ ਤ੍ਰਿ ਪਾਵਣ ਸੁਨ ਮਸੁਨੰ ਚੌਥੈ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨ ਪੁੰਨੰ। ਸੁਨ ਜਿੱਥੇ ਕੋਈ ਫੁਰਨਾ ਨਹੀਂ, ਜਿੱਥੇ ਕੋਈ ਸੰਕਲਪ ਵਿਕਲਪ ਨਹੀਂ, ਜਿਵੇਂ ਗੂੜੀ ਨੀਂਦ ਚ ਪਏ ਹੁੰਦੇ ਨਾ ਆਪਾਂ, ਬਿਲਕੁਲ ਗੂੜੀ ਨੀਂਦ ਚ, ਨਾ ਕੋਈ ਸੁਪਨਾ ਹੈ ਨਾ ਉੱਥੇ ਮਨ ਹੈ, ਉਹ ਥੋੜਾ ਜਿਹਾ ਉਸ ਅਵਸਥਾ ਦਾ ਪ੍ਰਤੀਬਿੰਬ ਹੈ, ਝਲਕ ਹੈ ਕਿ ਇੱਕ ਅਵਸਥਾ ਐਸੀ ਬਣਦੀ ਹੈ ਜਿੱਥੇ ਫੁਰਨਾ ਹੁੰਦਾ ਹੀ ਨਹੀਂ। ਪਰਮੇਸ਼ਰ ਦਾ ਜਿਹੜਾ ਸਵਰੂਪ ਹੈ ਉਹ ਸੁਨ ਅਫੁਰ ਹੈ, ਆਪ ਹੈ ਸੁਨ, ਆਪ ਹੀ ਉਹ ਸੁਨ ਅਫੁਰ ਰੂਪ ਹੈ। ਆਪ ਹੈ ਸੁਖ ਆਸਨ, ਆਪ ਹੀ ਉਹ ਸੁਖ ਆਸਨ ਦੇ ਉੱਤੇ ਬਿਰਾਜਮਾਨ ਹੈ। ਸੁਖ ਆਸਣ ਸੁੱਖਾਂ ਵਿੱਚ ਉਹਦਾ ਆਸਣ, ਜਿਤਨੇ ਸੁੱਖ ਨੇ ਸੰਸਾਰ ਵਿੱਚ ਨਜ਼ਰ ਆਉਂਦੇ ਉਹਨਾਂ ਸਮਸਤ ਸੁੱਖਾਂ ਵਿੱਚ ਉਸੇ ਦਾ ਆਸਣ। ਜਗਤ ਪਿਤਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਰਾਤ ਸਮੇਂ ਜਿਸ ਅਸਥਾਨ ਤੇ ਅਸੀਂ ਵਿਰਾਜਮਾਨ ਕਰਦੇ ਹਾਂ ਉਸ ਅਸਥਾਨ ਨੂੰ ਅਸੀਂ ਕਹਿੰਦੇ ਹਾਂ ਸੁਖ ਆਸਣ ਅਸਥਾਨ, ਕਿਉਂਕਿ ਮੇਰੇ ਸਾਹਿਬ ਜੀ ਦਾ ਜਿਹੜਾ ਆਸਣ ਹੈ ਉਹ ਸਦਾ ਸੁਖ ਵਿੱਚ ਹੈ। ਸੁਖ ਆਸਣ, ਸੁਖ ਆਸਣ ਦੇ ਵਿੱਚ ਸਤਿਗੁਰੂ ਜੀ ਸਦਾ ਅਕਾਲ ਪੁਰਖ ਜੀ ਬਿਰਾਜਮਾਨ ਰਹਿੰਦੇ ਹਨ।
1: ਆਪ ਹੈ ਸੁਨਤ, ਆਪ ਹੀ ਜਾਸਨ,
0: ਆਪ ਹੀ ਸੁਣਨ ਵਾਲਾ ਹੈ, ਸੁਣਾਉਣ ਵਾਲਾ ਵੀ ਆਪ ਹੀ ਹੈ, ਜਾਸਨ ਜਸ ਕਰਨ ਵਾਲਾ ਵੀ ਆਪ ਹੀ ਹੈ, ਤੇ ਆਪਣਾ ਜਸ ਕਰਕੇ ਫਿਰ ਆਪਣੇ ਉਸ ਜਸ ਨੂੰ ਸੁਣਨ ਵਾਲਾ ਵੀ ਉਹ ਆਪ ਹੈ, ਉਹਦੇ ਤੋਂ ਬਿਨਾਂ ਕੋਈ ਵੱਖਰਾ ਨਹੀਂ। ਆਪ ਹੀ ਸੁਣਨ ਵਾਲਾ, ਆਪ ਹੀ ਆਪਣੇ ਜਸ ਨੂੰ ਕਰਨ ਵਾਲਾ। ਪਰ ਬੁੱਧ ਚੇਤਨ ਹੋ ਕੇ ਪਰਮੇਸ਼ਰ ਉਪਦੇਸ਼ ਦਿੰਦਾ, ਆਪ ਪ੍ਰਬੁੱਧ ਚੇਤਨ ਹੋ ਕੇ ਪਰਮੇਸ਼ਰ ਹੀ ਸਾਰਿਆਂ ਕੋਲੋਂ ਉਪਦੇਸ਼ ਸੁਣ ਰਿਹਾ, ਸਾਰਿਆਂ ਵਿੱਚੋਂ ਆਪ ਹੀ ਹੈ। ਇਸ ਕਰਕੇ ਜਸ ਕਰਨ ਵਾਲਾ ਵੀ ਆਪ ਹੈ ਤੇ ਜਸ ਨੂੰ ਸੁਣਨ ਵਾਲਾ ਵੀ ਉਹ ਹਰੀ ਅਕਾਲ ਪੁਰਖ ਆਪ ਹੈ, ਉਹਦੇ ਤੋਂ ਬਿਨਾਂ ਕੋਈ ਦੂਸਰਾ ਨਹੀਂ, ਉਹਦੇ ਤੋਂ ਬਿਨਾਂ ਕੋਈ ਦੂਸਰੀ ਹਸਤੀ ਅਡਰੀ ਹਸਤੀ ਨਹੀਂ ਹੈ। ਹਾਂਜੀ,
1: ਆਪਣ ਆਪ ਆਪ ਹੈ ਉਪਾਇਓ,
0: ਉਹਨੇ ਆਪਣਾ ਆਪ ਆਪ ਹੀ ਉਪਾਇਆ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਤਾਂ ਉਹਨੂੰ ਕਿਹਾ ਜਾਂਦਾ ਸੈਭੰਗ, ਜਿਸ ਨੇ ਆਪਣਾ ਆਪ ਆਪ ਹੀ ਪੈਦਾ ਕੀਤਾ, ਜਿਸ ਨੂੰ ਕਿਸੇ ਨੇ ਬਣਾਇਆ ਨਾ ਹੋਵੇ, ਜਿਸ ਦੀ ਕਿਸੇ ਨੇ ਉਤਪਤੀ ਨਾ ਕੀਤੀ ਹੋਵੇ, ਜਿਸ ਨੇ ਪੂਰੇ ਸੰਸਾਰ ਦੀ ਉਤਪਤੀ ਕੀਤੀ ਹੈ ਪਰ ਉਹਨੂੰ ਕਿਸੇ ਨੇ ਨਾ ਬਣਾਇਆ ਹੋਵੇ, ਉਹਨੂੰ ਕਹਿੰਦੇ ਨੇ ਸੈਭੰ, ਸਵਤੇ ਪ੍ਰਕਾਸ਼, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਆਪਣਾ ਆਪ ਆਪ ਹੀ ਪੈਦਾ ਕੀਤਾ। ਆਪਣ ਆਪ ਆਪਹਿ ਉਪਾਇਓ, ਉਹਨੇ ਆਪਣਾ ਆਪ ਆਪ ਹੀ ਉਪਾਇਓ ਪੈਦਾ ਕੀਤਾ ਹੈ।
1: ਆਪਹਿ ਬਾਪ ਆਪ ਹੀ ਮਾਇਓ,
0: ਆਪ ਹੀ ਉਹ ਬਾਪ ਰੂਪ ਹੈ ਸਾਰਿਆਂ ਦਾ, ਪਿਤਾ ਵੀ ਆਪ ਹੈ ਤੇ ਮਾਤਾ ਵੀ ਆਪ ਹੀ ਹੈ। ਮਾਂ ਬਾਪ ਸੰਤਾਨ ਦੀ ਉਤਪਤੀ ਕਰਦੇ ਆ, ਇਹ ਸਾਰਾ ਸੰਸਾਰ ਸੰਤਾਨ ਹੈ ਪਰਮੇਸ਼ਰ ਦੀ, ਇਸ ਕਰਕੇ ਪਿਤਾ ਵੀ ਆਪ ਹੈ ਮਾਤਾ ਵੀ ਆਪ ਹੈ, ਵੱਖੋ ਵੱਖਰੇ ਨੇ। ਸੰਸਾਰ ਵਿੱਚ ਮਾਂ ਬਾਪ ਵੱਖੋ ਵੱਖਰੇ ਦਿਸਦੇ ਹੈ ਪਰ ਪਾਰ ਬ੍ਰਹਮ ਪਰਮੇਸ਼ਰ ਤੋਂ ਵੱਖਰੀ ਹਸਤੀ ਕੋਈ ਮਾਤਾ ਦੀ ਨਹੀਂ ਹੈ, ਪਿਤਾ ਦੀ ਨਹੀਂ ਹੈ, ਉਹ ਆਪ ਹੀ ਪਿਤਾ ਹੈ, ਆਪ ਹੀ ਮਾਂ ਹੈ। ਤਾਂ ਹੀ ਉੱਤੇ ਕਹਿ ਆਏ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ, ਉਹ ਆਪ ਹੀ ਬਾਪ ਹੈ ਸਾਰੇ ਜਗਤ ਦਾ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਆਪ ਹੀ ਸਾਰਿਆਂ ਦਾ ਮਾਈ ਬਾਪ ਹੈ, ਆਪ ਹੀ ਸਾਰਿਆਂ ਦੀ ਸਾਰ ਸੰਭਾਲ ਕਰਨ ਵਾਲਾ ਹੈ। ਇਸ ਕਰਕੇ ਬਾਪ ਵੀ ਆਪ ਹੈ ਤੇ ਮਾਂ ਵੀ ਉਹ ਆਪ ਹੀ ਸਾਰੇ ਜਗਤ ਦਾ ਮਾਤਾ ਰੂਪ ਕਰਕੇ ਜਗਤ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਵੀ ਆਪ ਹੈ।
1: ਆਪ ਹੈ ਸੂਖਮ, ਆਪ ਹੈ ਅਸਥੂਲਾ,
0: ਆਪ ਹੀ ਸੂਖਮ ਤੋਂ ਸੂਖਮ ਹੈ, ਇਤਨਾ ਸੂਖਮ, ਅੱਖਾਂ ਸਾਡੀਆਂ ਬਹੁਤ ਸੂਖਮ ਚੀਜ਼ਾਂ ਨੂੰ ਨਹੀਂ ਵੇਖ ਸਕਦੀਆਂ, ਉਹਨਾਂ ਸੂਖਮ ਚੀਜ਼ਾਂ ਨੂੰ ਵੇਖਣ ਲਈ ਸਾਇੰਸਦਾਨਾਂ ਨੇ ਖੁਰਦਬੀਨਾਂ ਬਣਾਈਆਂ ਤੇ ਉਹਦੇ ਨਾਲ ਉਹ ਸੂਖਮ ਤੱਤਾਂ ਨੂੰ ਜਾਂ ਸੂਖਮ ਤੋਂ ਸੂਖਮ ਅਣੂਆਂ ਨੂੰ ਵੇਖ ਲੈਂਦੇ ਆ। ਪਰ ਪਰਮੇਸ਼ਰ ਤਾਂ ਕਿਸੇ ਖੁਰਦਬੀਨ ਨਾਲ ਵੀ ਨਹੀਂ ਵੇਖਿਆ ਜਾ ਸਕਦਾ, ਇਤਨਾ ਸੂਖਸ਼ਮ ਹੈ। ਸੂਖਸ਼ਮ ਵੀ ਹੈ ਤੇ ਫਿਰ ਉਹ ਆਪ ਅਸਥੂਲ ਵੀ ਹੈ। ਅਸਥੂਲਾ ਵੱਡਾ ਇੰਨਾ ਕਿ ਇਹੋ ਜਿਹੇ ਕਰੋੜਾਂ ਬ੍ਰਹਿਮੰਡ ਉਹਦੇ ਇੱਕ ਇੱਕ ਰੋਮ ਚ ਵਸਦੇ ਹੈ, ਅਸਥੂਲ ਵੀ ਹੈ। ਕਲਗੀਧਰ ਜੀ ਨੇ ਬਚਨ ਲਿਖੇ ਆਪਣੀ ਬਾਣੀ ਚ, ਸੂਖਮ ਤੇ ਸੂਖਮ ਕਰ ਚੀਨੋ ਬਿਰਧਨ ਬਿਰਧ ਬਤਾਏ। ਪਰਮੇਸ਼ਰ ਸੂਖਸ਼ਮ ਤੋਂ ਸੂਖਸ਼ਮ ਵੀ ਹੈ ਤੇ ਵੱਡਿਆਂ ਤੋਂ ਵੱਡਾ ਵੀ ਹੈ, ਦੋਵੇਂ ਰੂਪ ਉਹਦੇ ਹਨ। ਉਹ ਅਸਥੂਲ ਰੂਪ ਵੀ ਹੈ ਤੇ ਸੂਖਸ਼ਮ ਰੂਪ ਵੀ ਹੈ।
1: ਲਖੀ ਨਾ ਜਾਏ ਨਾਨਕ ਲੀਲਾ।
0: ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਵੀ ਪਰਮੇਸ਼ਰ ਦੀ ਲੀਲਾ ਲਖੀ ਨਹੀਂ ਜਾਂਦੀ। ਅਕਾਲ ਪੁਰਖ ਦੀ ਜਿਹੜੀ ਲੀਲਾ ਹੈ ਨਾ, ਇਹ ਸਾਰੀ ਉਹਦੀ ਲੀਲਾ ਹੀ ਹੈ। ਸਾਰਾ ਜਗਤ ਇਹ ਲਖੀ ਨਹੀਂ ਜਾਂਦੀ, ਜਾਣੀ ਨਹੀਂ ਜਾਂਦੀ, ਪਰਮੇਸ਼ਰ ਦੀ ਗੱਤ ਮਿਤ ਜਾਣੀ ਨਹੀਂ ਜਾਂਦੀ। ਤਾਂ ਹੀ ਅਸੀਂ ਰੋਜ਼ ਪੜ੍ਹਦੇ ਹਾਂ, ਤੁਮਰੀ ਗੱਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਜੀ, ਤੁਹਾਡੀ ਗੱਤ ਮਿਤ ਤੁਸੀਂ ਜਾਣਦੇ ਹੋ, ਅਸੀਂ ਨਹੀਂ ਜਾਣ ਸਕਦੇ। ਇੱਕ ਵਿਦਵਾਨ ਹੋਏ ਡਾਕਟਰ ਤਾਰਨ ਸਿੰਘ ਜੀ, ਉਹ ਲਿਖਦੇ ਹੈ ਕਿ ਸਿੱਖ ਕਦੇ ਵੀ ਗੁਰੂ ਦੀ ਗੱਤ ਨਹੀਂ ਜਾਣ ਸਕਦਾ। ਸਿੱਖ ਕਦੇ ਵੀ ਗੁਰੂ ਦੀ ਗੱਤ ਨਹੀਂ ਜਾਣ ਸਕਦਾ। ਜਿਹੜਾ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਹੈ, ਫਿਰ ਉਹ ਸਿੱਖ ਸਿੱਖ ਨਹੀਂ ਰਹਿੰਦਾ, ਉਹ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਹੋ ਜਾਂਦਾ। ਸਿੱਖ ਕਦੇ ਵੀ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਪਰ ਜਿਹੜਾ ਸਿੱਖ ਗੁਰੂ ਦੀ ਗੱਤ ਜਾਣ ਲਏ, ਫਿਰ ਉਹ ਸਿੱਖ ਸਿੱਖ ਨਹੀਂ ਰਹਿੰਦਾ, ਉਹ ਸਿੱਖ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਹੋ ਜਾਂਦਾ, ਯਾਨੀ ਕਿ ਗੁਰੂ ਰੂਪ ਹੀ ਹੋ ਜਾਂਦਾ। ਤੋ ਮੇਰੇ ਸਾਹਿਬ ਦੀ ਜਿਹੜੀ ਲੀਲਾ ਹੈ ਉਹ ਲਖੀ ਨਹੀਂ ਜਾਂਦੀ, ਅਸਚਰਜ ਹੈ, ਵਿਸਮਾਦ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਸਤਿਗੁਰੂ ਜੀ ਕਰ ਦੇਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

आनंद पया मेरी माए सतगुरु मैं पाया।

ਅਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਪਿਤਾ ਦੀ ਆਗਿਆ ਪਾਲਣ ਦੀ ਸਮੱਤ ਬਖਸ਼ਣੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ, ਕਿਰਪਾ ਕਰਨੀ, ਬੱਚੀ ਜਪ ਕੌਰ ਨੂੰ ਦੇ ਅਰੋਗਤਾ, ਦੀਰਘ ਆਯੂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭਾਈ ਦਰਸ਼ਨ ਸਿੰਘ ਦੇ ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਦਰ ਆਈ ਸਮੂਹ ਸੰਗਤ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹਿ ਨਾ ਖੁਆਰ ਹੋਏ, ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲਿਆਂ ਪਾਸੋਂ ਸਰਵਣ ਕੀਤੀ ਹੈ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਆਓ ਬਹੁਤ ਹੀ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਆਪਣੇ ਗੁਰੂ ਘਰ ਵਿਖੇ ਆਨੰਦ ਕਾਰਜ ਹੁੰਦੇ ਹਨ ਉਹਨਾਂ ਦੀ ਜਿਹੜੀ ਭੇਟਾ ਉਹ ਮੇਨ ਹਾਲ ਵਿੱਚ $1500 ਰੱਖੀ ਗਈ ਹੈ ਜੀ, ਅਤੇ ਕਾਫੀ ਸਾਲਾਂ ਤੋਂ ਜਿਹੜੀ ਭੇਟਾ ਉਹਦੀ $1500 ਹੈ, ਅਤੇ ਉਹਦੀਆਂ ਕਈ ਘਰਾਂ ਦੇ ਵਿੱਚ ਜਿਹੜੀਆਂ ਅਫਵਾਹਾਂ ਉੜ ਰਹੀਆਂ ਉਹ ਕਹਿੰਦੇ ਜੀ $5000 ਭੇਟਾ ਲੈਂਦੇ ਆ। ਇਸ ਕਰਕੇ ਅਸੀਂ ਸਟੇਜ ਤੋਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਆਨੰਦ ਕਾਰਜ ਦੀ ਭੇਟਾ ਉਹ $1500 ਹੈ ਜੀ ਮੇਨ ਹਾਲ ਵਿੱਚ, ਉਹਦੇ ਵਿੱਚ ਦੇਗਾ, ਵਿੱਚ ਰਾਗੀ ਸਿੰਘ, ਵਿੱਚ ਗ੍ਰਾਂਤੀ ਸਿੰਘ, ਸਾਰਿਆਂ ਦੀ $1500 ਭੇਟਾ ਹੈ, ਅਤੇ ਜਿਹੜੇ ਉੱਪਰ ਗੈਲੀ ਵਿੱਚ ਆਨੰਦ ਕਾਰਜ ਹੁੰਦੇ ਹਨ ਉਹਨਾਂ ਦੀ $500 ਭੇਟਾ ਹੈਗੀ ਆ। ਗੁਰਦੁਆਰਾ ਸਾਹਿਬ ਜਿਹੜੀ ਜਮ੍ਹਾਂ ਹੁੰਦੀ ਆ ਅਤੇ $200 ਰਾਗੀ ਸਿੰਘ ਅਤੇ ਗ੍ਰਾਂਤੀ ਸਿੰਘ ਦੀ ਭੇਟਾ ਰੱਖੀ ਗਈ ਹੈ ਜੀ। ਅਤੇ ਇਸ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜਿਹੜੀਆਂ ਵੀ ਸੰਗਤਾਂ ਆਨੰਦ ਕਾਰਜ ਬੁੱਕ ਕਰਵਾਉਣਾ ਚਾਹੁੰਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਜੀ ਆਨੰਦ ਕਾਰਜ ਇੱਥੇ ਬੁੱਕ ਕਰਵਾਇਆ ਕਰੋ, ਕਿਉਂਕਿ ਕਈ ਝੂਠੀਆਂ ਅਫਵਾਹਾਂ ਉਡਾਉਂਦੇ ਹਨ ਕਿ $5000 ਭੇਟਾ ਰੱਖੀ ਗਈ ਹੈ, ਉਹ ਬਿਲਕੁਲ ਝੂਠ ਹੈ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਇਹਨੀ ਸੇਵਾ ਪ੍ਰਵਾਨ ਕਰਨਾ ਜੀ, ਕੀਰਤਨ ਕਰਦੇ ਹਾਂ ਪਈਆਂ ਪੁੱਲਾਂ ਦੇ ਖਿਮਾਓ, ਅਗਲਾ ਪ੍ਰੋਗਰਾਮ ਸਰਵਣ ਕਰੀਏ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਤਲੋਚਨ ਸਿੰਘ ਜੀ ਭੰਬਦੀ ਜੀ ਦੇ ਢਾਡੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਰਹਿਮਤਾਂ ਦੇ ਦਾਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਲਈ ਜੁੜ ਬੈਠੇ ਗੁਰੂ ਪਿਆਰਿਓ ਸਮਾਂ ਮਿਲਿਆ। ਚਾਰ ਦਿਨ ਦੀ ਗੈਰ ਹਾਜ਼ਰੀ ਤੋਂ ਬਾਅਦ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀ ਦਾਰ ਕਰਦਿਆਂ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਰੰਭੀ ਜਾਏ ਤੇ ਫਿਰ ਆਪ ਜੀ ਦੀ ਸੇਵਾ ਵਿੱਚ ਤਾਂ ਹਾਸਾ ਉਹ ਪੰਨਾ ਜੋ ਆਪਾਂ ਚਾਰ ਦਿਨ ਪਹਿਲਾਂ ਪੜ੍ਹ ਰਹੇ ਸੀ ਛੋਟਾ ਘੱਲੂਘਾਰਾ, ਉਸ ਇਤਿਹਾਸ ਨੂੰ ਜਿੱਥੋਂ ਤੱਕ ਅਸੀਂ ਗਿਆਨ ਕੀਤਾ ਉਸ ਤੋਂ ਅਗਲੇ ਕੁਝ ਸ਼ਬਦ ਨੇ ਜਿਹੜੇ ਉਹ ਆਪ ਜੀ ਨਾਲ ਸਾਂਝੇ ਕੀਤੇ ਜਾਣ। ਆਪਣੇ ਧਿਆਨ ਨਾਲ ਸਰਵਣ ਕੀਤਾ, ਮੇਰੇ ਸਾਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਸਨ, ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਆਪਣੀ ਸਵੱਲੀ ਨਜ਼ਰ ਪਾਓ ਤਾਂ ਕਿ ਸਾਨੂੰ ਜੀਵਨ ਦੀ ਸੋਝੀ ਆ ਜਾਏ, ਜੀਵਨ ਦੇ ਪ੍ਰਯੋਜਨ ਦਾ ਪਤਾ ਲੱਗ ਜਾਏ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਕਿਉਂਕਿ ਗੁਰੂ ਦੀ ਨਜ਼ਰ ਤੋਂ ਬਿਨਾਂ, ਗੁਰੂ ਦੀ ਰਹਿਮਤ ਤੋਂ ਬਿਨਾਂ, ਨਜ਼ਰ ਦੇ ਸ਼ਬਦ ਦੀ ਹੱਥ ਨੇ ਰਹਿਮਤ ਬਖਸ਼ਿਸ਼ ਕਿਰਪਾ, ਗੁਰੂ ਦੀ ਰਹਿਮਤ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਆਉਂਦੀ। ਅਸੀਂ ਆਮ ਬਚਨ ਪੜ੍ਹਦੇ ਹਾਂ, ਤੁਹਾਨੂੰ ਜਵਾਨੀ ਕੰਠ ਹੈ ਪੰਕਤੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਗੁਰੂ ਦੇ ਚਰਨਾਂ ਵਿੱਚ ਮਨੁੱਖ ਇਸ ਕਰਕੇ ਆਉਂਦਾ, ਮਹਾਰਾਜ ਮੇਰੇ ਜੀਵਨ ਵਿੱਚ ਖੁਸ਼ੀ ਰਵੇ। ਲੇਕਿਨ ਸਤਿਗੁਰੂ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਦੇ ਗੁਣ ਗਾਇਨ ਦੀ ਜਿਹੜੀ ਗੱਲ ਕਰਦੇ ਨੇ, ਸਾਡੇ ਆਮ ਪਿੰਡਾਂ ਦੀ ਗੱਲ ਆਪਾਂ ਬੋਲਦੇ ਚੱਲਦੇ ਕਹਿ ਦਿੰਦੇ ਹਾਂ, ਉਹ ਫਲਾਣਾ ਬੰਦਾ ਤੇ ਫਲਾਣੇ ਦੇ ਗੁਣ ਗਾਈ ਜਾਂਦਾ। ਤੁਸੀਂ ਕਿਸੇ ਬੰਦੇ ਦਾ ਨਾਂ 3-4-5 ਵਾਰ ਲੈ ਦਿਓ ਤੇ ਗੱਲ ਚੱਲ ਪੈਂਦੀ ਆ ਵੀ ਇਹ ਬੰਦਾ ਫਲਾਣੇ ਦੇ ਗੁਣ ਗਾਉਂਦਾ। ਤੇ ਆਓ ਫਿਰ ਆਪਾਂ ਗੁਰਮਤਿ ਦੀ ਰੋਸ਼ਨੀ ਵਿੱਚ ਇਸ ਗੱਲ ਨੂੰ ਸਮਝੀਏ। ਗੁਰੂ ਤੇਗ ਬਹਾਦਰ ਮਹਾਰਾਜ ਦੇ ਸਲੋਕ 9ਵੇਂ ਮਹੱਲੇ ਦੇ ਸਲੋਕ, ਜਿਹਨਾਂ ਨੂੰ ਅਸੀਂ ਆਮ ਤੌਰ ਤੇ ਕਹਿੰਦੇ ਭੋਗ ਦੇ ਸਲੋਕ। ਵੈਸੇ ਭੋਗ ਸ਼ਬਦ ਹੋਰ ਥਾਵਾਂ ਤੇ ਵਰਤਿਆ ਜਾਂਦਾ, ਮੈਂ ਉਸ ਵਿਸਥਾਰ ਵਿੱਚ ਨਹੀਂ ਪੈਣਾ। ਉਹਦੀ ਜਿਹੜੀ ਆਰੰਭਤਾ ਹੁੰਦੀ ਹੈ, ਤੁਸੀਂ ਸੁਣਦੇ ਤੇ ਹੋ, ਕਈ ਵਾਰੀ ਅਸੀਂ ਸੁਣ ਕੇ ਵੀ ਅਣਸੁਣਿਆ ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥਹੀਨ। ਜੇ ਗੁਰੂ ਦੇ ਗੁਣ ਨਹੀਂ ਗਾਇਨ ਕੀਤੇ, ਗੁਰੂ ਦਾ ਨਾਮ ਨਹੀਂ ਜਪਿਆ ਤੇ ਜਨਮ ਵਿਅਰਥ ਚਲਾ ਗਿਆ, ਅਕਾਰਥ ਚਲਾ ਗਿਆ। ਇਹ ਮੇਰੇ ਬਚਨ ਨਹੀਂ, ਮੇਰੇ ਸ਼ਬਦ ਨਹੀਂ, ਤੁਹਾਨੂੰ ਯਾਦ ਹੈ ਪੰਕਤੀ, ਕਿਉਂਕਿ ਹਰ ਸਮੇਂ ਇਹ ਪੰਕਤੀਆਂ ਸਾਡੇ ਧਿਆਨ ਵਿੱਚ ਆਉਂਦੀਆਂ ਨੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਤੇ ਮੈਨੂੰ ਯਾਦ ਹੈ ਛੋਟੇ ਹੁੰਦਿਆਂ ਮੈਂ ਇੱਕ ਵਾਰ ਸੰਤ ਬਾਬਾ ਹਰਦੇਵ ਸਿੰਘ ਲੂਲੋ ਵਾਲਿਆਂ ਤੋਂ ਇੱਕ ਬਚਨ ਸੁਣਿਆ ਸੀ, ਇਸੇ ਪੰਕਤੀ ਦੇ ਸੰਬੰਧ ਵਿੱਚ, ਬੜੀ ਰੌਚਕ ਗੱਲ ਸੀ। ਉਹ ਕਹਿੰਦੇ ਵੀ ਇਹ ਗ੍ਰੰਥੀ ਸਿੰਘ ਤੇ ਨਿਰਭਰ ਕਰਦਾ ਵੀ ਉਹ ਵਿਸਰਾਮ ਕਿੱਥੇ ਦਿੰਦਾ ਹੈ। ਇਹ ਵਿਆਕਰਨ ਦਾ ਨੁਕਤਾ ਹੈ। ਜੇ ਅਸੀਂ ਪੜ੍ਹਦੇ ਹਾਂ ਗੁਣ ਗੋਬਿੰਦ ਗਾਇਓ ਨਹੀਂ, ਇੱਥੇ ਵਿਸਰਾਮ ਦੇ ਤਾ ਜਨਮ ਅਕਾਰਥਕੀਨ ਅਰਥ ਇਹ ਬਣਦੇ ਨੇ, ਜੇ ਗੁਰੂ ਦੇ ਗੁਣ ਨਹੀਂ ਗਾਏ, ਗੁਰੂ ਦਾ ਨਾਮ ਨਹੀਂ ਜਪਿਆ, ਜਨਮ ਅਕਾਰਥ ਚਲਾ ਗਿਆ। ਉਹ ਕਹਿੰਦੇ ਵੀ ਜੇ ਪਾਠੀ ਗਾਇਓ ਤੇ ਵਿਸਰਾਮ ਦੇ ਦੇਵੇ, ਇਹ ਵੀ ਗੁਰਬਾਣੀ ਦੀ ਇੱਕ ਅਲੌਕਿਕ ਗੱਲ ਹੈ। ਉਹਨਾਂ ਨੇ ਬਚਨ ਬੋਲਿਆ ਸੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਜੇ ਨਾ ਗਾਏ ਗੁਰੂ ਦੇ ਗੁਣ, ਜਨਮ ਅਕਾਰ ਚਲਾ ਜਾਏਗਾ, ਵਿਅਰਥ ਚਲ ਜਾਏਗਾ। ਤੇ ਆਓ ਆਪਣੇ ਜਨਮ ਨੂੰ ਸਫਲਾ ਕਰਨ ਦਾ ਯਤਨ ਕਰੀਏ, ਗੁਰੂ ਦੇ ਗੁਣ ਗਾਈਏ। ਗੁਰੂ ਦੇ ਗੁਣ ਨੇ, ਜਦੋਂ ਗੁਰੂ ਦਾ ਨਾਮ ਵਾਰ ਵਾਰ ਲੈਂਦੇ ਹਾਂ, ਵਾਰ ਵਾਰ ਲੈਂਦੇ ਹਾਂ, ਗੁਰੂ ਦੇ ਗੁਣ ਗਾਉਣਾ ਹੈ। ਆਓ ਆਪਣੀ ਰਸਨਾ ਤੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਗੁਰੂ ਦੇ ਗੁਣ ਗਾਇਨ ਕਰੀਏ, ਗੁਰੂ ਦਾ ਨਾਮ ਜਪੀਏ ਤੇ ਫਤਿਹ ਦਾ ਸਿਮਰਨ ਕਰੀਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਆਦਮ ਸਹਿਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਰਹਿਮਤ ਕਰਨ, ਆਪ ਜਿੰਨੀਆਂ ਵੀ ਸੰਗਤਾਂ ਜਿਹੜੀ ਸ਼ੁਭ ਕਾਮਨਾ ਸ਼ੁਭ ਭਾਵਨਾ ਲੈ ਕੇ ਆਇਓ, ਮਹਾਰਾਜ ਤੁਹਾਡੀਆਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ। ਆਪਾਂ ਛੋਟੇ ਘੱਲੂਘਾਰੇ ਦੇ ਇਤਿਹਾਸ ਨੂੰ ਪੜ੍ਹ ਰਹੇ ਸੀ, ਆ ਦਿਨ ਚੱਲਦੇ ਨੇ। 2 ਜੇਠ 1803 ਬਿਕਰਮੀ ਨੂੰ ਇਹ ਛੋਟਾ ਘੱਲੂਘਾਰਾ ਵਾਪਰਦਾ। ਜਦੋਂ ਲਾਹੌਰ ਦਾ ਸੂਬੇਦਾਰ ਜਾਈਆ ਖਾਂ ਤੇ ਉਹਦਾ ਦੀਵਾਨ ਹੈ ਜਿਹੜਾ ਲਖਪਤ ਰਾਏ, ਉਹ ਸਿੱਖਾਂ ਨੂੰ ਬਿਲਕੁਲ ਖਤਮ ਕਰਨ ਵਾਸਤੇ ਬਹੁਤ ਫੌਜੀ ਬਹੁਤ ਵੱਡੀ ਫੌਜ ਦੇ ਕੇ ਦੀਵਾਨ ਲਖਪਤ ਰਾਏ ਨੂੰ ਭੇਜਦਾ ਕਿ ਸਿੱਖਾਂ ਦਾ ਵਜੂਦ ਖਤਮ ਕਰ ਦਿਓ। ਆਪੇ ਗੱਲ ਵਿਚਾਰ ਲਈ
ਕਿ ਸਿੱਖਾਂ ਨੇ ਜੰਗਲ ਵਿੱਚ ਝੱਲ ਵਿੱਚ ਕੁਝ ਸਮੇਂ ਲਈ ਲੁਕਣਾ ਮੁਨਾਸਿਬ ਸਮਝਿਆ ਤੇ ਦੀਵਾਨ ਲਖਪਤ ਰਾਏ ਨੇ ਉਸ ਜੰਗਲ ਨੂੰ ਅੱਗ ਲਾ ਦਿੱਤੀ, ਉਸ ਝੱਲ ਨੂੰ ਅੱਗ ਲਾ ਦਿੱਤੀ। ਹੁਣ ਪਿੱਛੋਂ ਝੱਲ ਨੂੰ ਅੱਗ ਲੱਗ ਗਈ ਤੇ ਹਵਾ ਦਾ ਰੁੱਖ ਵੀ ਉਸ ਪਾਸੇ ਨੂੰ, ਜੰਗਲ ਦੀ ਅੱਗ ਦਾ ਸੇਕ ਗਰਮੀ ਦੇ ਮਹੀਨੇ ਸੇਕ ਬਹੁਤ ਦੂਰ ਤੱਕ ਜਾਂਦਾ, ਸਿੱਖ ਅੱਗੇ ਵੱਧਦੇ ਨੇ। ਜੇ ਉਹ ਚੜ੍ਹਦੇ ਵਾਲੇ ਪਾਸੇ ਵੇਖਦੇ ਨੇ ਦਰਿਆ ਰਾਵੀ ਵਗਦਾ, ਬਹੁਤ ਤੇਜ਼ ਵਹਾਅ ਹੈ। ਦੋ ਸਿੰਘਾਂ ਨੇ ਆਪਣੇ ਘੋੜੇ ਠੇਲ ਕੇ ਵੇਖੇ ਸਨ, ਸਮੇਤ ਸਵਾਰਾਂ ਦੇ ਸਮੇਤ ਘੋੜਿਆਂ ਦੇ ਕੁਝ ਵੀ ਨਜ਼ਰ ਨਹੀਂ ਆਇਆ। ਉੱਪਰ ਚੜ੍ਹਦੇ ਨੇ ਤੇ ਪਹਾੜ ਨੇ, ਘੋੜ ਸਵਾਰ ਉੱਪਰ ਚੜ੍ਹ ਨਹੀਂ ਸਕਦੇ ਤੇ ਜਦੋਂ ਪੈਦਲ ਸਵਾਰ ਉੱਪਰ ਚੜ੍ਹਨ ਲੱਗੇ, ਦੀਵਾਨ ਲਖਪਤ ਰਾਏ ਨੇ ਪਹਾੜੀਆਂ ਨੂੰ ਆਪਣੇ ਨਾਲ ਗੰਢਿਆ ਹੋਇਆ ਵੀ ਜਦੋਂ ਸਿੱਖ ਪਹਾੜ ਤੇ ਚੜ੍ਹਨ, ਇਹਨਾਂ ਨੂੰ ਗੋਲੀਆਂ ਮਾਰ ਕੇ ਭੁੰਨ ਦੋ। ਹੁਣ ਇੱਕੋ ਪਾਸਾ ਰਹਿ ਗਿਆ ਸ਼ਿਪ ਦਾ ਪਾਸਾ, ਜਿਹਨੂੰ ਅਸੀਂ ਨੌਰਥ ਕਹਿ ਦਿੰਦਾ। ਜੇ ਉਸ ਪਾਸੇ ਨੂੰ ਉਹ ਕਰਦੇ ਨੇ ਮੂੰਹ ਤੇ ਉੱਤੇ ਪਹਾੜ ਨੇ, ਪਿੱਛੋਂ ਅੱਗ ਲੱਗੀ ਹੋਈ ਹੈ ਸਾਊਥ ਵਾਲੇ ਪਾਸੇ ਤੇ ਸ਼ਿਪ ਦੇ ਵਾਲੇ ਪਾਸੇ ਦੀਵਾਨ ਲਖਪਤ ਰਾਏ ਦੀਆਂ ਫੌਜਾਂ ਨੇ। ਹੁਣ ਸਿੱਖਾਂ ਵਾਸਤੇ ਕੋਈ ਚਾਰਾ ਨਹੀਂ, ਬਹੁਤਾ ਜੰਗੀ ਸਮਾਨ ਨਹੀਂ। ਤੇ ਆਪਾਂ ਉਸ ਦਿਨ ਵਿਚਾਰਿਆ ਸੀ ਕਿ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਕਹਿਣ ਲੱਗਾ, ਉਦੋਂ ਸਮੁੱਚੀ ਜਿਹੜੀ ਪੰਥ ਦੀ ਅਗਵਾਈ ਏ ਉਹ ਨਵਾਬ ਕਪੂਰ ਸਿੰਘ ਕਰਦਾ। ਨਵਾਬ ਕਪੂਰ ਸਿੰਘ ਇਹ ਅਗਵਾਈ ਕਰਦਾ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਨੌਰ ਸਿੰਘ ਸ਼ੁਕਰ ਚੱਕੀਆ, ਬਾਬਾ ਦੀਪ ਸਿੰਘ ਸਾਹਿਬ ਜੀ, ਅਤੇ ਇਹਦੇ ਨਾਲ ਨਾਲ ਜਦੋਂ ਅਸੀਂ ਵੇਖਦੇ ਹਾਂ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਬੂਕੀ ਵਾਲਾ, ਸਰਦਾਰ ਹਰੀ ਸਿੰਘ, ਇਹ ਸੂਰਮੇ ਨੇ ਜਿਹੜੇ ਉਦੋਂ ਕੌਮ ਦੀ ਅਗਵਾਈ ਕਰਦੇ ਨੇ। ਫੈਸਲਾ ਹੋ ਗਿਆ, ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਆਖਿਆ ਆਓ ਮਰਦਾਂ ਵਾਂਗ ਹਿੰਮਤ ਕਰੀਏ ਤੇ ਦੁਸ਼ਮਣ ਦਾ ਘੇਰਾ ਤੋੜ ਕੇ, ਦੁਸ਼ਮਣ ਨੂੰ ਹਰਾ ਕੇ ਅਸੀਂ ਮੁੜ ਕੇ ਫਿਰ ਆਪਣਾ ਰਾਜ ਸਥਾਪਿਤ ਕਰਨ ਵਾਸਤੇ ਅੱਗੇ ਨੂੰ ਚੱਲੀਏ। ਹੁਣ ਉਹਦੀ ਗੱਲ ਕਹਿਣ ਤੋਂ ਬਾਅਦ ਸਿੱਖਾਂ ਨੇ ਜੈਕਾਰਾ ਗਜਾ ਦਿੱਤਾ, ਉਹਦੀ ਗੱਲ ਨੂੰ ਪ੍ਰਵਾਨਗੀ ਮਿਲ ਗਈ। ਹੁਣ ਵੱਖ ਵੱਖ ਜਥੇ ਬਣਾ ਕੇ ਇਹ ਝੱਲ ਤੋਂ ਬਾਹਰ ਨਿਕਲੇ ਨੇ, ਜਿਸ ਪਾਸੇ ਦੀਵਾਨ ਲਖਪਤ ਰਾਏ ਦੀਆਂ ਫੌਜਾਂ ਖੜੀਆਂ ਨੇ। ਇਹ ਜਿੰਨੇ ਜਰਨੈਲਾਂ ਦਾ ਮੈਂ ਨਾਂ ਲਿਆ, ਇਹ ਤੇ ਕੇਵਲ ਨਾਂ ਨੇ, ਇਸ ਤੋਂ ਵੀ ਜਿੰਨੇ ਵੀ ਜ਼ਿਆਦਾ ਜਰਨੈਲ ਨੇ ਉਹਨਾਂ ਦੇ ਨਾਲ ਆਪਣੇ ਸੰਗੀ ਸਾਥੀ ਨੇ। ਹੁਣ ਇਹ ਛਿਪਦੇ ਬੰਨੇ ਨੂੰ ਨਿਕਲੇ ਕਿ ਜਿਹੜੀ ਦੁਸ਼ਮਣ ਦੀ ਫੌਜ ਹੈ, ਦੀਵਾਨ ਲਖਪਤ ਰਾਏ ਦੀ ਫੌਜ ਹੈ, ਉਹਦਾ ਮੁਕਾਬਲਾ ਕੀਤਾ। ਹੁਣ ਆਹਮੋ ਸਾਹਮਣੇ ਲੜਾਈ ਹੋਣ ਲੱਗ ਪਈ ਤੇ ਇਤਫਾਕ ਐਸਾ ਬਣਿਆ ਵੀ ਦੀਵਾਨ ਲਖਪਤ ਰਾਏ ਉੱਥੇ ਖਲੋਤਿਆ ਜਿੱਥੋਂ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਅੱਗੇ ਵਧਿਆ ਹੈ, ਕਿਉਂਕਿ ਬਹੁਤ ਲੰਮੀ ਗੱਲ ਹੈ। ਜਦੋਂ ਦੀਵਾਨ ਲਖਪਤ ਰਾਏ ਨੂੰ ਵੇਖਿਆ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ, ਸੂਰਮੇ ਦੇ ਮੱਥੇ ਤੇ ਗੁੱਸੇ ਦੇ ਵੱਟ ਪੈ ਗਏ। ਉਹਨੇ ਆਖਿਆ ਇਹ ਹੈ ਸਾਰੀ ਕਲਾ ਦਾ ਮੂਲ, ਇਹਨੇ ਸਿੱਖ ਨੌਜਵਾਨਾਂ ਨੂੰ ਕਿਵੇਂ ਕਤਲ ਕੀਤਾ, ਸਿੱਖ ਨੌਜਵਾਨਾਂ ਨੂੰ ਕਿਵੇਂ ਮੌਤ ਦੇ ਘਾਟ ਉਤਾਰਿਆ। ਇਹਨੇ ਇੱਕਦਮ ਆਪਣਾ ਘੋੜਾ ਸੀ ਜਿਹੜਾ ਖਿੱਚ ਕੇ ਬਾਗਾਂ, ਹੁਣ ਸੂਰਮੇ ਦਾ ਹੌਸਲਾ ਵੇਖੋ, ਦੀਵਾਨ ਲਖਪਤ ਰਾਏ ਘੋੜੇ ਤੇ ਸਵਾਰ ਹੈ, ਇਹਨੇ ਆਪਣਾ ਘੋੜਾ ਉਧਰ ਵੱਲ ਛੇੜਿਆ। ਉਹਦੇ ਆਲੇ ਦੁਆਲੇ ਬੇਪਨਾਹ ਫੌਜਾਂ ਨੇ ਤੇ ਇਹਦੇ ਜੰਗੀ ਸਿੰਘ ਨੇ ਜਿਹੜੇ ਇਹਦੇ ਨਾਲ ਨੇ, ਤੇ ਬਿਲਕੁਲ ਹਾਥੀ ਦੇ ਨੇੜੇ ਪਹੁੰਚ ਗਿਆ। ਜਦੋਂ ਹਾਥੀ ਦੇ ਨੇੜੇ ਪਹੁੰਚਿਆ ਦੀਵਾਨ ਲਖਪਤ ਰਾਏ ਨੂੰ ਖਤਰਾ ਜਾਪਿਆ ਵੀ ਅੱਗੇ ਜਸਵੰਤ ਰਾਏ ਦਾ ਕਤਲ ਹੈ, ਜਿਹੜਾ ਇਹਨਾਂ ਦੇ ਇੱਕ ਸਿੰਘ ਨਵਾਹੂ ਸਿੰਘ ਨੇ ਹਾਥੀ ਦੀ ਪੂੰਛ ਫੜ ਕੇ ਉਹ ਚੜ ਗਿਆ ਸੀ ਹਾਥੀ ਉੱਤੇ, ਮੇਰੇ ਭਰਾ ਦੀ ਧੌਣ ਵੜ ਦਿੱਤੀ ਸੀ। ਇਹ ਨਾ ਹੋਵੇ ਕਿ ਸੁੱਖਾ ਸਿੰਘ ਹਾਥੀ ਤੇ ਉੱਪਰ ਆ ਜਾਏ ਤੇ ਮੇਰੇ ਜੀਵਨ ਦਾ ਅੰਤ ਹੋ ਜਾਏ। ਇਤਿਹਾਸ ਕਹਿੰਦਾ ਕਿ ਦੀਵਾਨ ਲਖਪਤ ਰਾਏ ਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ, ਘੋੜਾ ਨੇੜੇ ਆਇਆ ਤੇ ਉਹਨੇ ਹਾਥੀ ਤੋਂ ਜਿਸ ਪਾਸੋਂ ਸਰਦਾਰ ਸੁੱਖਾ ਸਿੰਘ ਆ ਰਿਹਾ ਉਹਦੇ ਦੂਜੇ ਬੰਨੇ ਜਾਣੀ ਹਾਥੀ ਦੇ ਓਹਲੇ ਉਹਨੇ ਘੋੜੇ ਤੇ ਛਾਲ ਮਾਰ ਦਿੱਤੀ, ਹਾਥੀ ਤੋਂ ਘੋੜੇ ਤੇ ਛਾਲ ਮਾਰ ਦਿੱਤੀ। ਹੁਣ ਸੁੱਖਾ ਸਿੰਘ ਦਾ ਸ਼ਿਕਾਰ ਸੀ ਜਿਹੜਾ ਕੁਝ ਪਲ ਹੀ ਅੱਖਾਂ ਤੋਂ ਓਹਲੇ ਹੋਇਆ। ਹੁਣ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਕਹਿੰਦਾ ਉਹ ਲਖਪਤ ਰਾਏ ਇਹ ਮਰਦਾਂ ਦਾ ਕੰਮ ਨਹੀਂ ਕਿ ਮੈਦਾਨੇ ਜੰਗ ਵਿੱਚੋਂ ਭੱਜ ਜਾਣਾ, ਆ ਜਰਾ ਸਾਹਮਣੇ ਮੁਕਾਬਲਾ ਕਰੀਏ। ਹੁਣ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਜਿਵੇਂ ਦੀਵਾਨ ਲਖਪਤ ਰਾਏ ਨੂੰ ਲਲਕਾਰ ਕੇ ਮੁਕਾਬਲਾ ਕਰਨ ਵਾਸਤੇ ਕਹਿੰਦਾ, ਉਸ ਸਮੇਂ ਦੇ ਇਤਿਹਾਸ ਦਾ ਪੰਨਾ ਮੇਰੇ ਸਾਥੀ ਤੁਹਾਡੇ ਸਨਮੁਖ ਇਉਂ ਕਹਿਣ ਲੱਗੇ।

ਵੇਖੋ ਇਤਿਹਾਸ ਦਾ ਇੱਕ ਅਜੀਬ ਮੋੜ ਹੈ। ਇੱਕ ਮੰਨੇ ਸਰਕਾਰ ਦੀ ਬਹੁਤ ਵੱਡੀ ਫੌਜ, ਉਹਨਾਂ ਕੋਲ ਚੰਗੇ ਹਥਿਆਰ, ਉਹਨਾਂ ਦੇ ਪ੍ਰਸ਼ਾਦ, ਉਹਨਾਂ ਕੋਲ ਪ੍ਰਸ਼ਾਦਾ ਛਕਣ ਦੀਆਂ ਸਹੂਲਤਾਂ ਤੇ ਆਜ਼ਾਦ ਨੇ। ਜਿਹੜੇ ਉਹਨਾਂ ਦੇ ਜਰਨੈਲ ਲੜਦੇ ਨੇ ਉਹਨਾਂ ਵਿੱਚੋਂ ਇੱਕ ਦਾ ਨਾਂ ਹੈ ਹਰਭਜ ਰਾਏ, ਇਹ ਦੀਵਾਨ ਲਖਪਤ ਰਾਏ ਦਾ ਪੁੱਤਰ ਹੈ। ਉਧਰੋਂ ਜਿਹੜੇ ਜਰਨੈਲ ਲੜਦੇ ਨੇ ਉਹਨਾਂ ਵਿੱਚੋਂ ਇੱਕ ਦਾ ਨਾਂ ਹੈ ਨਾਰ ਖਾਨ, ਇਹ ਯਾਹੀਆ ਖਾਨ ਦਾ ਪੁੱਤਰ ਹੈ। ਇੱਕ ਦਾ ਨਾਂ ਹੈ ਕਰਮ ਬਖਸ਼, ਇੱਕ ਦਾ ਨਾਂ ਹੈ ਰਸੂਲ ਨਗਰੀਆ। ਇੰਨੇ ਜਰਨੈਲਾਂ ਦੀ ਕਮਾਨ ਦੇ ਥੱਲੇ ਇਹ ਸਿੱਖਾਂ ਨੂੰ ਮਾਰਨ ਵਾਸਤੇ ਆਪਣੇ ਆਪ ਨੂੰ ਬੜਾ ਸੁਰੱਖਿਅਤ ਸਮਝਦੇ ਨੇ ਕਿ ਹੁਣ ਸਾਡੇ ਕੋਲ ਸਿੱਖ ਬਚ ਕੇ ਨਹੀਂ ਜਾ ਸਕਦੇ, ਨਾ ਇਹ ਉੱਪਰ ਪਹਾੜਾਂ 'ਤੇ ਚੜ੍ਹ ਸਕਦੇ ਨੇ, ਨਾ ਇਹ ਦਰਿਆ ਰਾਵੀ ਵਿੱਚ ਡਿੱਗ ਸਕਦੇ ਨੇ, ਅਤੇ ਪਿੱਛੋਂ ਝਾਲੂ ਅੱਗ ਲਾਈ ਹੋਈ ਹੈ, ਇੱਧਰੋਂ ਵੀ ਸਿੱਖ ਵਾਪਸ ਨਹੀਂ ਪੜ ਸਕਦੇ, ਅਤੇ ਇੱਧਰ ਸਾਡੀ ਫੌਜ ਤਾਇਨਾਤ ਹੈ, ਹੁਣ ਸਿੱਖ ਕਿੱਥੇ ਜਾਣਗੇ। ਲੇਕਿਨ ਸੂਰਮਤਾਈ ਜਿਹੜੀ ਹੁੰਦੀ ਹੈ, ਬਹਾਦਰੀ, ਸਾਡੀ ਢਾਡੀ ਕਲਾ ਵਿੱਚ ਇੱਕ ਢਾਡੀ ਸਨ ਸਰਦਾਰ ਮਹਿੰਦਰ ਸਿੰਘ ਸੀਬੀਆ, ਉਹਨਾਂ ਨੇ ਇੱਕ ਦੁਬਾਰੇ ਲਹਿੰਗਾ ਬੋਲੀਆਂ, ਮੈਨੂੰ ਕੰਠ ਹੋ ਗਈਆਂ, ਮੈਂ ਤੁਹਾਡੀ ਨਜ਼ਰ ਕਰਨ ਲੱਗਾ। ਉਹਨਾਂ ਲਿਖਿਆ ਵੀ ਕਾਲੇ ਨਾਗ ਦੀ ਨੀਂਦ ਹਰਾਮ ਹੁੰਦੀ, ਬੀਨ ਵੱਜਦੀ ਜਦੋਂ ਤਰਾਨਿਆਂ ਦੀ। ਕਾਲੇ ਨਾਗ ਦੀ ਨੀਂਦ ਹਰਾਮ ਹੁੰਦੀ, ਬੀਨ ਵੱਜਦੀ ਜਦੋਂ ਤਰਾਨਿਆਂ ਦੀ, ਔਖੇ ਸਮੇਂ ਦੇ ਵਿੱਚ ਹੈ ਪਰਖ ਹੁੰਦੀ, ਜਿਗਰੀ ਦੋਸਤਾਂ ਯਾਰ ਦੀਵਾਨਿਆਂ ਦੀ। ਸੂਰੇ ਮਰਦ ਦਾ ਕਲੇਜਾ ਚਾਕ ਕਰਦੀ, ਸੀਨੇ ਵੱਜਦੀ ਤੇਗ ਜਾਂ ਤਾਨਿਆਂ ਦੀ, ਸਿਵੀਆ ਅਣਖ ਦੀ ਸ਼ਮਾ ਤੋਂ ਮੱਚ ਜਾਵੇ, ਸਿੱਖ ਕੌਮ ਹੈ ਅਣਖੀ ਪਰਵਾਨਿਆਂ ਦੀ। ਹੁਣ ਇਹ ਤਾਨਾ ਜਿਹੜਾ ਵੇਗਾ ਵੱਜਿਆ, ਇਹ ਸਰਦਾਰ ਸੁੱਖਾ ਸਿੰਘ ਨੇ ਦੀਵਾਨ ਲਖਪਤ ਰਾਏ ਨੂੰ ਮਾਰਿਆ। ਸਿਆਣੇ ਕਹਿੰਦੇ ਨੇ ਬੋਲੀ ਖਾਂਦੀ ਮਰਦ ਨੂੰ ਜੋ ਸਾਬਣ ਨੂੰ ਤਾਰ। ਤਾਨਿਆਂ ਦਾ ਆਪਣਾ ਇੱਕ ਇਤਿਹਾਸ ਹੈ, ਤਾਨਾ ਬੰਦੇ ਦੀ ਹਾਰ ਨੂੰ ਜਿੱਤ ਵਿੱਚ ਤਬਦੀਲ ਕਰ ਦਿੰਦਾ, ਲੇਕਿਨ ਤਾਨਾ ਜੇ ਉਸ ਨੂੰ ਵੱਜਿਆ ਜਿਹਦੇ ਅੰਦਰ ਅਣਖ ਹੈ, ਜਿਹਦੇ ਅੰਦਰ ਗੈਰਤ ਹੈ, ਜੇ ਤੇ ਉਹ ਤਾਨਾ ਟਿਕਾਣੇ ਸਿਰ ਵੱਜ ਜਾਏ ਤੇ ਉਹ ਤਾਨਾ ਤੁਹਾਡੀ ਹਾਰ ਨੂੰ ਜਿੱਤ ਵਿੱਚ ਤਬਦੀਲ ਕਰ ਦਿੰਦਾ। ਲੇਕਿਨ ਜਿਹਨੂੰ ਤਾਨਾ ਮਾਰਿਆ ਗਿਆ ਜੋ ਬੇਗੈਰਤ ਹੋਵੇ ਤੇ ਫਿਰ ਉਸ ਤਾਨੇ ਦਾ ਕੋਈ ਅਸਰ ਨਹੀਂ। ਸ਼ਾਇਦ ਮੈਂ ਅੱਗੇ ਪ੍ਰਵਾਨ ਸਾਂਝਾ ਕਰ ਗਿਆ ਹੋਵਾਂਗਾ, ਹੁਣ ਗੱਲ ਆਪਣੇ ਧਿਆਨ ਨੂੰ ਇੱਥੇ ਰੱਖਿਓ ਕਿ ਸਰਦਾਰ ਸੁੱਖਾ ਸਿੰਘ ਨੇ, ਮਾੜੀ ਕੰਬੋਕੀ ਵਾਲੇ ਨੇ ਤਾਨਾ ਮਾਰਿਆ ਲਖਪਤ ਰਾਏ, ਹੁਣ ਭੱਜ ਨਾ, ਲੁੱਕ ਨਾ ਹਾਥੀ ਦੇ ਓਹਲੇ, ਆ ਜੇ ਹੁਣ ਮਰਦੇ, ਜੇ ਮਾਂ ਦਾ ਦੁੱਧ ਚੁੰਘਿਆ, ਜੇ ਤੇਰੀਆਂ ਰਗਾਂ ਵਿੱਚ ਤੇਰੇ ਬਾਪ ਦਾ ਖੂਨ ਹੈ, ਤੂੰ ਮੇਰੀ ਕੌਮ ਦੇ ਹਜ਼ਾਰਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ, ਤੇ ਹੁਣ ਮੌਤ ਕੋਲੋਂ ਡਰਨਾ, ਆ ਸਾਹਮਣੇ ਆ ਮੁਕਾਬਲਾ ਕਰੀਏ। ਇਹ ਮਰਦਾਂ ਦਾ ਕੰਮ ਨਹੀਂ ਕਿ ਮੈਦਾਨ ਵਿੱਚੋਂ ਭੱਜ ਜਾਣਾ, ਆ ਜਰਾ ਮੁਕਾਬਲਾ ਕਰੀਏ, ਕਿਉਂਕਿ ਬੇਗੈਰਤ ਹੈ ਇਹ। ਤਾਨੇ ਦਾ ਉਹਦੇ 'ਤੇ ਕੋਈ ਅਸਰ ਨਹੀਂ ਹੋਇਆ, ਉਹ ਕਹਿੰਦਾ ਬਸ ਜਾਨ ਬਚ ਗਈ। ਲੇਕਿਨ ਤਾਨਿਆਂ ਦਾ ਜਿਹਨਾਂ 'ਤੇ ਅਸਰ ਹੁੰਦਾ, ਮੈਂ ਦੋ ਛੋਟੇ ਛੋਟੇ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਕੇ ਪ੍ਰਸੰਗ ਨੂੰ ਪੂਰਾ ਕਰਨ ਦਾ ਯਤਨ ਕਰ ਲਾਂ। ਇੱਕ ਤਾਨਾ ਹੈ ਮਾਈ ਭਾਗੋ ਨੇ ਮਾਰਿਆ ਸੀ, ਜਿਹੜਾ ਉਹ ਜਿਹੜੇ ਵਿਦਾਵਾ ਦੇ ਗਏ ਸਨ, ਸਾਡੇ ਇਤਿਹਾਸ ਦਾ ਪੰਨਾ ਹੈ। ਆਖਿਆ ਸੀ ਤੁਸੀਂ ਮਰਦ ਨਹੀਂ, ਤੁਸੀਂ ਤੇ ਔਰਤਾਂ ਤੋਂ ਵੀ ਗਏ ਗੁਜ਼ਰੇ ਹੋ। ਇਹ ਤਾਨੇ ਨੇ ਉਹਨਾਂ ਸਿੱਖਾਂ ਦੇ ਅੰਦਰ ਹਲਚਲ ਪੈਦਾ ਕਰ ਦਿੱਤੀ, ਤੇ ਤਾਨਾ ਸੁਣਨ ਤੋਂ ਬਾਅਦ ਉਹ ਸਿੱਖ ਸਨ ਜਿਹੜੇ ਖਾਲਸੇ ਸਨ, ਆਪਣੀਆਂ ਜਾਨਾਂ ਹਥੇਲੀ ਤੇ ਧਰ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪੱਖ ਤੋਂ ਲੜੇ ਤੇ ਜਿੱਤ ਦਰਜ ਕੀਤੀ, ਜਿਹਨਾਂ ਨੂੰ ਅਸੀਂ ਮੁਕਤੇ ਕਹਿ ਕੇ ਯਾਦ ਕਰਦੇ। ਇੱਕ ਮੈਨੂੰ ਪ੍ਰਮਾਣ ਯਾਦ ਆਇਆ, ਰਾਜਪੂਤਾਨੇ ਦਾ ਪ੍ਰਮਾਣ ਹੈ। ਕਹਿੰਦੇ ਅਕਬਰ ਦੀਆਂ ਫੌਜਾਂ ਨੇ ਇੱਕ ਰਾਣਾ ਸੀ, ਰਾਜਾ ਸੀ ਜਸਵੰਤ, ਉਹਦੀਆਂ ਹੱਦਾਂ ਤੇ ਹਮਲਾ ਕੀਤਾ, ਤੇ ਰਾਣਾ ਜਸਵੰਤ ਹੈ ਜਿਹੜਾ ਆਪਣੀਆਂ ਫੌਜਾਂ ਲੈ ਕੇ ਗਿਆ, ਜੰਗ ਹੋਣ ਲੱਗ ਪਈ, ਲੇਕਿਨ ਰਾਣਾ ਸੀ ਜਿਹੜਾ ਉਹ ਜਿੱਤ ਨਾ ਸਕਿਆ। ਜਿਉਂ ਹੀ ਸ਼ਾਮ ਹੋਈ, ਜ਼ਖਮੀ ਹੋਇਆ, ਥਾਂ ਥਾਂ ਤੇ ਜ਼ਖਮ ਲੱਗੇ ਹੋਏ ਨੇ, ਸਾਰਾ ਜਿਸਮ ਹੈ ਜਿਹੜਾ ਉਹ ਜ਼ਖਮਾਂ ਨਾਲ ਭਰਿਆ ਹੋਇਆ ਹੈ। ਜੰਗ ਰੁਕਦਿਆਂ ਸਾਰ ਉਹ ਆਪਣੇ ਮਹਿਲਾਂ ਵੱਲੋਂ ਵਾਪਸ ਪਰਤ ਗਿਆ। ਉਹਨੇ ਆ ਕੇ ਮਹਿਲਾਂ ਦਾ ਜਿਹੜਾ ਆਪਣੀ ਤਰ੍ਹਾਂ ਦਾ ਇੱਕ ਬਣਾਇਆ ਹੁੰਦਾ, ਆਪਣਾ ਸ਼ਬਦ ਕਹਿ ਦਈਏ, ਖੜਾਕ ਕਹਿ ਦਈਏ,
ਤੇ ਉਹਦੀ ਰਾਣੀ ਨੇ ਦਰਵਾਜ਼ਾ ਖੋਲਿਆ। ਰਾਣਾ ਜਸਵੰਤ ਜ਼ਖਮੀ ਹਾਲਤ ਵਿੱਚ ਹੈ ਤੇ ਘੋੜੇ ਤੇ ਸਵਾਰ ਹੈ। ਰਾਣੀ ਨੇ ਆਪਣੀ ਬਾਹਾਂ ਦਾ ਸਹਾਰਾ ਦੇ ਕੇ ਰਾਣੀ ਜਸਵੰਤ ਨੂੰ ਲਾਇਆ, ਅੰਦਰ ਪਲੰਘ ਤੇ ਲਟਾ ਦਿੱਤਾ। ਉੱਤੋਂ ਰਾਣੇ ਜਸਵੰਤ ਦੀ ਮਾਂ ਆਈ, ਪਰੇਸ਼ਾਨ ਬਹੁਤ ਹੈ, ਅੱਖਾਂ ਉਹਦੀਆਂ ਲਾਲ ਕਸਮੈਲੀਆਂ ਹੋਈਆਂ ਨੇ। ਆ ਕੇ ਕਹਿੰਦੀ, ਨੋ ਰਾਣੀ ਕੀ ਹੋਇਆ? ਕਹਿੰਦੀ, ਮਾਂ ਜੀ, ਰਾਣਾ ਜੀ ਜ਼ਖਮੀ ਹੋ ਗਏ, ਜ਼ਖਮ ਬਹੁਤ ਲੱਗੇ ਨੇ, ਮੈਂ ਮਰਮ ਪੱਟੀ ਕਰਨ ਦਾ ਯਤਨ ਕਰਨ ਲੱਗੀ ਹਾਂ। ਉਸ ਮਾਂ ਨੇ ਆਖਿਆ, ਸਾਡੀ ਰਵਾਇਤ ਹੈ ਕਿ ਕੜਾਹ ਬਣਾ ਲਓ, ਜਿਹਨੂੰ ਅਸੀਂ ਪ੍ਰਸ਼ਾਦ ਕਹਿੰਦੇ ਹਾਂ ਸਾਡੇ ਸ਼ਬਦਾਂ ਵਿੱਚ, ਕੜਾਹ ਬਣਾ ਲਓ ਤੇਰੇ ਜ਼ਖਮਾਂ ਤੇ ਧਰੋ, ਨਰਮਾਈ ਹੋ ਜਾਏਗੀ। ਤੇ ਰਾਣੇ ਜਸਵੰਤ ਦੀ ਘਰਵਾਲੀ ਹੁਣ ਆਪਣੇ ਪਤੀ ਦੇ ਜ਼ਖਮਾਂ ਤੇ ਉਹਨਾਂ ਨੂੰ ਨਰਮਾਈ ਦੇਣ ਵਾਸਤੇ ਕੜਾਹ ਬਣਾਉਣ ਲੱਗੀ। ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਕੜਾਹ ਕਿਵੇਂ ਬਣਦਾ, ਤੇ ਮਾਂ ਗੁੱਸੇ ਵਿੱਚ ਫਿਰ ਉੱਪਰ ਚਵਾਰੇ ਤੇ ਚੜ ਗਈ ਤੇ ਰਾਣੇ ਜਸਵੰਤ ਦੀ ਘਰਵਾਲੀ ਨਾਲੇ ਕੜਾਹ ਬਣਾ ਰਹੀ ਹੈ। ਹੁਣ ਆਟਾ ਜਦੋਂ ਸੜਨ ਲੱਗਾ, ਘਿਓ ਵਿੱਚ ਭੁੰਨਦਿਆ ਆਟਾ ਜਦੋਂ ਸੜਨ ਲੱਗਾ ਕੜਾਹੀ ਦੇ ਆਲੇ ਦੁਆਲੇ ਲੱਗਾ, ਤੇ ਉਹਨੇ ਖੁਰਚਣਾ ਟੇਢਾ ਕਰਕੇ ਕੜਾਹੀ ਦੀਆਂ ਬਗਲਾਂ ਤੋਂ ਉਹਨੂੰ ਲਾਇਆ ਤੇ ਜਿਹੜਾ ਖੁਰਚਣੇ ਦੇ ਮੂੰਹ ਤੇ ਲੱਗ ਗਿਆ ਤੇ ਖੁਰਚਣੇ ਦੀ ਡੰਡੀ ਉਹਨੇ ਕੜਾਹੀ ਦੇ ਕੰਢੇ ਤੇ ਮਾਰੀ ਦੋ ਤਿੰਨ ਵਾਰ। ਜਿਹਨਾਂ ਨੇ ਕੜਾਹ ਪ੍ਰਸ਼ਾਦ ਬਣਾਇਆ ਉਹਨਾਂ ਨੂੰ ਪਤਾ ਵੀ ਇਸ ਤਰ੍ਹਾਂ ਹੋ ਜਾਂਦਾ। ਹੁਣ ਲੋਹੇ ਦੀ ਕੜਾਹੀ ਹੈ ਤੇ ਲੋਹੇ ਦਾ ਖੁਰਚਣਾ ਹੈ। ਜਦੋਂ ਕੜਾਹੀ ਦੇ ਕੰਢੇ ਉੱਤੇ ਲੋਹੇ ਦੀ ਡੰਡੀ ਵੱਜੀ, ਖੁਰਚਣੇ ਦੀ ਡੰਡੀ ਵੱਜੀ ਤੇ ਠੱਕ ਠੱਕ ਦੀ ਆਵਾਜ਼ ਆਈ। ਇਹ ਠੱਕ ਠੱਕ ਦੀ ਜਦੋਂ ਆਵਾਜ਼ ਆਈ ਤੇ ਰਾਣੇ ਜਸਵੰਤ ਦੀ ਮਾਂ ਉੱਪਰੋਂ ਇਕਦਮ ਪੌੜੀਆਂ ਵਿੱਚ ਆ ਗਈ, ਉੱਥੇ ਰੁਕੀ ਜਿੱਥੋਂ ਉਹਦੀ ਆਵਾਜ਼ ਰਾਣੇ ਜਸਵੰਤ ਨੂੰ ਸੁਣ ਜਾਏ। ਕਹਿਣ ਲੱਗੀ, ਨੋ ਰਾਣੀਏ, ਕੀ ਕਰਦੀ? ਆ ਠੱਕ ਠੱਕ ਦੀ ਆਵਾਜ਼ ਕਿੱਥੋਂ ਆਉਂਦੀ ਹੈ? ਮਾਂ ਜੀ, ਤੁਹਾਡੇ ਹੁਕਮ ਦੀ ਪਾਲਣਾ ਕਰਦੀ ਹਾਂ, ਰਾਣੇ ਦੇ ਜ਼ਖਮਾਂ ਤੇ ਧਰਨ ਵਾਸਤੇ ਮੈਂ ਕੜਾਹ ਬਣਾ ਰਹੀ ਹਾਂ। ਤੇ ਮਾਂ ਨੇ ਆਖਿਆ, ਨੋ ਰਾਣੀਏ, ਤੂੰ ਮੇਰੇ ਪੁੱਤਰ ਦੀ ਦੁਸ਼ਮਣ ਹੈ, ਤੂੰ ਮੇਰੇ ਪੁੱਤਰ ਨੂੰ ਜਿਉਂਦਾ ਨਹੀਂ ਵੇਖਣਾ ਚਾਹੁੰਦੀ, ਤੂੰ ਲੋਹੇ ਤੇ ਲੋਹਾ ਮਾਰ ਕੇ ਖੜਕਾ ਕਰਦੀ ਹੈ, ਕੜਾਹੀ ਦੇ ਕੰਢੇ ਤੇ ਖੁਰਚਣੇ ਦੀ ਡੰਡੀ ਮਾਰਦੀ ਹੈ, ਲੋਹੇ ਤੇ ਲੋਹਾ ਵੱਜਦਾ, ਖੜਕਾ ਹੁੰਦਾ, ਮੇਰੇ ਪੁੱਤਰ ਨੂੰ ਖੜਕੇ ਤੋਂ ਬਹੁਤ ਡਰ ਲੱਗਦਾ। ਜੰਗ ਵਿੱਚ ਜਦੋਂ ਤਲਵਾਰਾਂ ਤੇ ਢਾਲਾਂ ਦਾ ਖੜਕਾ ਹੁੰਦਾ ਸੀ, ਲੋਹੇ ਤੇ ਲੋਹਾ ਵੱਜਦਾ ਸੀ, ਉਹਦਾ ਖੜਾ ਕੇ ਤੋਂ ਸੁਣ ਨਹੀਂ ਹੋਇਆ ਤੇ ਮਹਿਲਾਂ ਵਿੱਚ ਆ ਗਿਆ, ਜੇ ਇੱਥੇ ਤੂੰ ਲੋਹੇ ਤੋਂ ਲੋਹਾ ਮਾਰ ਕੇ ਖੜਕਾ ਕਰੇਗੀ ਤੇ ਮੇਰਾ ਪੁੱਤਰ ਕਿੱਥੇ ਜਾਏਗਾ? ਇਹ ਰਾਣੇ ਜਸਵੰਤ ਨੂੰ ਤਾਨਾ ਸੀ ਮਾਂ ਦਾ, ਮੇਰੇ ਪੁੱਤਰ ਨੂੰ ਲੋਹੇ ਦੇ ਖੜਕੇ ਤੋਂ ਡਰ ਲੱਗਦਾ ਕਿਉਂਕਿ ਗੈਤ ਸੀ। ਉਹੀ ਰਾਣਾ ਜਖਮਾਂ ਦੀ ਪਰਵਾਹ ਨਾ ਕਰਦਾ ਹੋਇਆ ਮੈਦਾਨੇ ਜੰਗ ਚ ਗਿਆ ਤੇ ਜਿੱਤ ਆਪਣੇ ਨਾਲ ਦਰਜ ਕਰਕੇ ਆਇਆ। ਤਾਨੇ ਨੇ ਇਤਿਹਾਸ ਬਦਲ ਦਿੱਤਾ, ਪਰ ਜਿਹਨੂੰ ਤਾਨਾ ਵਧਿਆ ਉਹਦੇ ਵਿੱਚ ਗੈਰਤ ਹੈ, ਉਹਦੇ ਵਿੱਚ ਅਣਖ ਹੈ। ਬੇਅਣਖਿਆਂ ਨੂੰ 100 ਤਾਨੇ ਮਾਰ ਦਿਓ ਕੋਈ ਪਰਵਾਹ ਨਹੀਂ, ਲੇਕਿਨ ਅਣਖ ਵਾਲੇ ਬੰਦੇ ਨੂੰ ਜੇ ਕੋਈ ਗੱਲ ਸੁਣਾ ਜਾਵੇ ਉਹ ਤੋਂ ਬਰਦਾਸ਼ਤ ਨਹੀਂ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਕਹਿਣ ਲੱਗਾ, ਉਹ ਲਖਪਤ ਰਾਏ, ਇਹ ਮਰਦਾਂ ਦਾ ਕੰਮ ਨਹੀਂ, ਹੁਣ ਲੁਕ ਨਾ ਤੇ ਆ ਮੈਦਾਨੇ ਜੰਗ ਵਿੱਚ। ਲੇਕਿਨ ਦੀਵਾਨ ਲਖਪਤ ਰਾਏ ਦੀ ਅਣਖ ਮਰੀ ਹੋਈ ਹੈ। ਉਹਨੇ ਆਖਿਆ, ਬਸ ਇਹ ਗਨੀਮੇ ਤੱਕ ਮੇਰੀ ਜਾਨ ਬਚ ਗਈ, ਹੁਣ ਆਪਣੇ ਬਾਪ ਨੂੰ ਘੇਰੇ ਵਿੱਚ ਆਇਆ ਵੇਖ ਕੇ ਹਰ ਭਜਰ ਆਇਆ ਜਿਹੜਾ ਉਹਦਾ ਪੁੱਤਰ, ਉਹਨੇ ਆਪਣਾ ਘੋੜਾ ਭਜਾਇਆ ਤੇ ਬਾਪ ਦੇ ਨੇੜੇ ਆ ਗਿਆ। ਯਹੀਆ ਖਾਨ ਦਾ ਬੇਟਾ ਨਾਹਰ ਖਾਨ, ਉਹਨੇ ਆਖਿਆ ਹੁਣ ਮੌਕਾ ਹੈ, ਸਿੱਖ ਘੇਰੇ ਵਿੱਚੋਂ ਨਿਕਲੇ ਨੇ, ਹੁਣ ਇਹਨਾਂ ਨੂੰ ਅਸੀਂ ਮੌਤ ਦੇ ਘਾਟ ਉਤਾਰ ਦਈਏ, ਇਹ ਬਚ ਕੇ ਨਹੀਂ ਜਾਣੇ ਚਾਹੀਦੇ। ਉਹ ਆਪਣੀਆਂ ਫੌਜਾਂ ਲੈ ਕੇ ਆ ਗਿਆ, ਕਾਮ ਬਖਸ਼ ਆ ਗਿਆ, ਰਸੂਲ ਨਗਰੀ ਆ ਗਿਆ ਤੇ ਹੁਣ ਜੰਗ ਆਪਣੇ ਜੋਬਨ ਤੇ ਜਾਂਦਾ ਹੈ। ਜੰਗ ਜਦੋਂ ਆਪਣੇ ਜੋਬਨ ਤੇ ਗਿਆ, ਉਹ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ, ਇਹਨੇ ਆਪਣਾ ਘੋੜਾ ਫਿਰ ਮੈਦਾਨੇ ਜੰਗ ਵਿੱਚ ਲਿਆ ਕੇ ਸਰਗਰਮੀ ਦੇ ਨਾਲ ਇਹ ਜੰਗ ਨੂੰ ਕਿਸੇ ਨਤੀਜੇ ਤੇ ਪਹੁੰਚਾਉਣ ਵਾਸਤੇ ਜਦੋਂ ਯਤਨ ਕੀਤਾ, ਤਿਆਰੀ ਕਰ ਰਿਹਾ ਸੀ ਕਹਿਰੀ ਹੱਲਾ ਕਰਨ ਦੀ, ਕਿ ਇੱਕ ਤੋਪ ਦਾ ਗੋਲਾ ਆਇਆ ਤੇ ਘੋੜੇ ਤੇ ਸਵਾਰ ਏ ਰਕਾਬਾਂ ਵਿੱਚ ਪੈਰ ਪਾਏ ਨੇ, ਇਹਦੇ ਗੋਡੇ ਤੇ ਆ ਕੇ, ਲੱਤ ਉੱਤੇ ਆ ਕੇ ਤੋਪ ਦਾ ਗੋਲਾ, ਸਿੰਘ ਜ਼ਖਮੀ ਹੋ ਗਿਆ, ਸਿੰਘ ਫੱਟੜ ਹੋ ਗਿਆ। ਲੇਕਿਨ ਇਹ ਜਾਣਦਾ ਕਿ ਹੁਣ ਇਲਾਜ ਕਰਾਉਣ ਦਾ ਵਕਤ ਨਹੀਂ, ਇਹਨੇ ਕਮਰ ਕੱਸੇ ਦੇ ਨਾਲ ਆਪਣੀ ਲੱਤ ਨੂੰ ਪੱਟ ਦੇ ਨਾਲ ਜੋੜ ਕੇ ਉਸ ਕਾਠੀ ਦੇ ਨਾਲ ਬੰਨ ਲਿਆ।
ਮੈਂ ਮੈਦਾਨੇ ਜੰਗ ਵਿੱਚੋਂ ਜਾਣਾ ਨਹੀਂ, ਕਮਰ ਕਸੇ ਦੇ ਨਾਲ ਘੁੱਟ ਕੇ ਆਪਣੀ ਲੱਤ ਬੰਨ ਲਈ ਤੇ ਹੁਣ ਇਹ ਮੈਦਾਨੇ ਜੰਗ ਵਿੱਚ ਇੱਥੇ ਸਾਹਮਣੇ ਆ ਗਿਆ ਹਰਭਜ ਰਾਏ। ਉਹਨੇ ਆਖਿਆ ਇਹ ਸੁੱਖਾ ਸਿੰਘ ਮੇਰੇ ਬਾਪ ਨੂੰ ਮਾਰਨਾ ਚਾਹੁੰਦਾ, ਕਿਉਂ ਨਾ ਮੈਂ ਸੁੱਖਾ ਸਿੰਘ ਨੂੰ ਮਾਰ ਦਿਆਂ। ਤੇ ਜਦੋਂ ਆਇਆ ਹਰਭਜ ਰਾਏ ਸਾਹਮਣੇ, ਸਰਦਾਰ ਸੁੱਖਾ ਸਿੰਘ ਮਾੜੀ ਕੰਬੂਕੀ ਮਾਝੇ ਦਾ ਨਗਰ ਹੈ, ਦਾਸ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਉੱਥੇ ਉਦਾਸੀ ਸੰਤਾਂ ਦੀ ਇੱਕ ਬਹੁਤ ਵੱਡੀ ਸੰਪਰਦਾ ਹੈ, ਉਹਨਾਂ ਨੇ ਬਹੁਤ ਸਾਰਾ ਢਾਡੀ ਲਿਟਰੇਚਰ ਸਾਂਭਿਆ ਹੋਇਆ, ਪੁਰਾਤਨ ਢਾਡੀਆਂ ਦੀਆਂ ਵਾਰਾਂ ਉਹਨਾਂ ਨੇ ਸਾਂਭੀਆਂ ਹੁੰਦੀਆਂ। ਖੈਰ ਮੈਂ ਆਪਣੀ ਗੱਲ ਨੂੰ ਕੇਂਦਰਿਤ ਕਰ ਲਵਾਂ। ਹੁਣ ਹਰਭਜ ਰਾਏ ਆਇਆ, ਉਹਨੇ ਆਖਿਆ ਮੇਰਾ ਬਾਪ ਘੇਰੇ ਵਿੱਚ ਹੈ। ਤੇ ਜਦੋਂ ਹਰਭਜ ਰਾਏ ਨੂੰ ਵੇਖਿਆ, ਸਰਦਾਰ ਸੁੱਖਾ ਸਿੰਘ ਦੇ ਦਿਮਾਗ ਵਿੱਚੋਂ ਗੱਲ ਆਈ, ਉਹਨੇ ਆਖਿਆ ਮੇਰੀ ਕੌਮ ਦੇ ਨੌਜਵਾਨਾਂ ਨੂੰ ਦੀਵਾਨ ਲਖਪਤ ਰਾਏ ਨੇ ਬਿਨਾਂ ਕਿਸੇ ਕਸੂਰ ਤੋਂ ਮਾਰਿਆ ਹੈ। ਸਰਦਾਰ ਸ਼ਾਹਬਾਜ਼ ਸਿੰਘ ਦਾ ਕੀ ਕਸੂਰ ਹੈ? ਸੁਵੇਕ ਸਿੰਘ ਦਾ ਬੇਟਾ ਜਿਹੜਾ ਜਿਹਨੂੰ ਚਰਕੜੀ ਤੇ ਚਾੜਿਆ, ਨਿਰਦੋਸ਼ ਵਿਦਵਾਨ ਸੀ, ਅਰਬੀ ਦਾ ਬਹੁਤ ਵੱਡਾ ਵਿਦਵਾਨ, ਉੱਚੇ ਸੁੱਚੇ ਜੀਵਨ ਕਰਦਾਰ ਵਾਲਾ, ਤੇ ਕਿਰਤੀ ਨੌਜਵਾਨਾਂ ਨੂੰ ਜਿਵੇਂ ਨੇ ਮੌਤ ਦੇ ਘਾਟ ਉਤਾਰਿਆ, ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ, ਅੱਜ ਇਹਦਾ ਬੇਟਾ ਆ ਗਿਆ। ਜਦੋਂ ਮੈਂ ਹਰਭਜ ਰਾਏ ਨੂੰ ਮੌਤ ਦੇ ਘਾਟ ਉਤਾਰਾਂਗਾ, ਦੀਵਾਨ ਲਖਪਤ ਰਾਏ ਨੂੰ ਪਤਾ ਲੱਗੇਗਾ ਕਿ ਕਿਸੇ ਦੇ ਪੁੱਤਰ ਨੂੰ ਮਾਰਨ ਦਾ ਕਿੱਡਾ ਕੁ ਵੱਡਾ ਦੁੱਖ ਹੁੰਦਾ, ਜਿਹਦਾ ਪੁੱਤਰ ਮਰਦਾ ਉਹਨੂੰ ਕਿੱਡਾ ਕੁ ਦੁੱਖ ਹੁੰਦਾ। ਹੁਣ ਹਰਭਜ ਰਾਏ ਜਵਾਨੀ ਦੇ ਨਸ਼ੇ ਵਿੱਚ ਹੈ ਤੇ ਨਾਲ ਯਹੀਆ ਖਾਂ ਦੇ, ਯਹੀਆ ਖਾਂ ਦਾ ਪੁੱਤਰ ਹੈ ਜਿਹੜਾ ਨਾਰ ਖਾਨ। ਹੁਣ ਜੰਗ ਦੀ ਕਮਾਨ ਇਹਨਾਂ ਨੇ ਆਪਣੇ ਹੱਥ ਵਿੱਚ ਲੈ ਲਈ ਤੇ ਦੂਜੇ ਬੰਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਦਾ ਪੂਰੀ ਅਗਵਾਈ ਇਹਦੇ ਵਿੱਚ ਨਵਾਬ ਕਪੂਰ ਸਿੰਘ ਦੀ ਹੈ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਨਾਲ ਸਰਦਾਰ ਨੌਰ ਸਿੰਘ ਸ਼ੁਕਰ ਚੱਕੀਆ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਸਰਦਾਰ ਹਰੀ ਸਿੰਘ ਅਤੇ ਬਾਬਾ ਦੀਪ ਸਿੰਘ, ਇਹ ਆਪਣੇ ਆਪਣੇ ਪੱਖ ਤੋਂ ਲੜ ਰਹੇ ਨੇ, ਲੇਕਿਨ ਹਰਭਜ ਰਾਏ ਆ ਜਿਹੜਾ ਉਹ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੀ ਦੇ ਬਿਲਕੁਲ ਸਾਹਮਣੇ ਜ਼ਖਮੀ ਹੈ। ਸਰਦਾਰ ਜਦੋਂ ਹਰਭਜ ਰਾਏ ਨੂੰ ਵੇਖਿਆ, ਸਿੰਘ ਦਾ ਖੂਨ ਉਬਾਲਾ ਖਾ ਗਿਆ। ਪੰਜਾਬੀ ਦੇ ਸ਼ਹਿਰ ਨੇ ਆਖਿਆ, ਉਹ ਕਹਿੰਦਾ ਨਾ ਰੋਕੋ ਇਹਨਾਂ ਨੂੰ, ਨਿੱਜ ਦੇ ਮੁਸਾਫਰ ਨਿਰਾਸ਼ਾ ਦੇ ਨੇੜੇ ਢੁੱਕਦੇ ਨਹੀਂ ਹੁੰਦੇ। ਇਹ ਨਹੀਂ ਕਿ ਹਰਭਜ ਰਾਏ ਦੀਆਂ ਫੌਜਾਂ ਜ਼ਿਆਦੇ ਨੇ, ਇਹਨਾਂ ਨੂੰ ਸਰਕਾਰ ਦੀ ਹਮਾਇਤ ਹਾਸਲ ਹੈ, ਜਿੱਦਾਂ ਦਾਰੋਮਦਾਰ ਲੜਨ ਵਾਲੀਆਂ ਫੌਜਾਂ ਦੀ ਗਿਣਤੀ ਤੇ ਨਹੀਂ ਲੜਨ ਵਾਲਿਆਂ ਦੇ ਜਜ਼ਬੇ ਤੇ ਨਿਰਭਰ ਕਰਦਾ ਹੁੰਦਾ। ਨਾ ਰੋਕੋ ਇਹਨਾਂ ਨੂੰ, ਨਿੱਜ ਦੇ ਮੁਸਾਫਰ ਨਿਰਾਸ਼ਾ ਦੇ ਨੇੜੇ ਢੁੱਕਦੇ ਨਹੀਂ ਹੁੰਦੇ। ਤੇ ਸੂਰ ਦੇ ਚੰਦਾ ਹਵਾਵਾਂ ਦੇ ਬੁੱਲੇ ਸਦਾ ਚੱਲਦੇ ਰਹਿੰਦੇ ਨੇ, ਰੁਕਦੇ ਨਹੀਂ ਹੁੰਦੇ। ਪਹਾੜਾਂ ਦੀ ਛਾਤੀ ਨੂੰ ਛੱਲੀ ਬਣਾ ਕੇ ਜੋ ਸੋਮੇ ਨਿਕਲਦੇ ਨੇ, ਸੁੱਕਦੇ ਨਹੀਂ ਹੁੰਦੇ। ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੈ ਸੱਜਣੋ, ਉਹ ਦੁਨੀਆਂ 'ਚ ਘਾਉਂਦੇ ਨੇ, ਝੁੱਕਦੇ ਨਹੀਂ ਹੁੰਦੇ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਆਪਣੇ ਸਾਥੀਆਂ ਸਮੇਤ ਵੀ ਬੁਲਾ ਕੇ ਬੋਲੇ ਸੋ ਨਿਹਾਲ ਦਾ ਟਕਾਰਾ, ਹਰ ਭਜ ਰਾਏ ਤੇ ਵਾਰ ਕਰਦਾ ਪਲਵਾਈ।

ਇਕਦਮ ਸਾਰੇ ਜਰਨੈਲ ਨੇ ਜਿਹੜੇ ਉਸ ਥਾਂ ਤੇ ਕੇਂਦਰਿਤ ਹੋ ਗਏ ਜਿੱਥੇ ਇਹ ਜਲਾਈ ਇਸ ਲੜਾਈ ਦਾ ਕੇਂਦਰ ਹੈ। ਹਰਭਜ ਰਾਏ ਅਤੇ ਨਾਹਰ ਖਾਨ ਹੁਣ ਜੰਗ ਦੀ ਕਮਾਨ ਕਰਦੇ ਨੇ ਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਆਖਿਆ ਅੱਜ ਇਹ ਬਚ ਕੇ ਨਾ ਚਲੇ ਜਾਣ ਤੇ ਸਿੰਘਾਂ ਸਰਦਾਰਾਂ ਨੇ ਏਡੀ ਜ਼ੋਰਦਾਰ ਤੇਗ ਬਾਈ ਕਿ ਦੀਵਾਨ ਲਖਪਤ ਰਾਏ ਦਾ ਪੁੱਤਰ ਹੈ ਜਿਹੜਾ ਹਰਭਜ ਰਾਏ ਮੌਤ ਦੇ ਘਾਟ ਉਤਾਰ ਦਿੱਤਾ ਤੇ ਯਹੀਆ ਖਾਨ ਜਿਹੜਾ ਲਾਹੌਰ ਦਾ ਸੂਬੇਦਾਰ ਹੈ ਉਹਦਾ ਪੁੱਤਰ ਹੈ ਨਾਹਰ ਖਾਨ ਉਹਨੂੰ ਵੀ ਸਿੰਘਾਂ ਨੇ ਤੇਗ ਦੀ ਭੇਟਾ ਕਰ ਦਿੱਤਾ ਤੇਗ ਦੀ ਧਾਰਨ ਕਰ ਦਿੱਤਾ। ਚੋਣਵੇਂ ਜਰਨੈਲ ਮਾਰੇ ਗਏ ਲਖਪਤ ਰਾਏ ਦੇ ਤੇ ਡਰਦੇ ਹੋਏ ਲਖਪਤ ਰਾਏ ਦੀ ਫੌਜ ਨੇ ਇੱਕ ਪਾਸਾ ਕਰਨਾ ਇੱਕ ਪਾਸੇ ਨੂੰ ਹੋਣਾ ਮੁਨਾਸਿਬ ਸਮਝਿਆ ਤੇ ਸਿੰਘ ਘੇਰਾ ਤੋੜ ਕੇ ਘੇਰਾ ਪਾਇਆ ਸੀ ਨਾ ਦੀਵਾਨ ਲਖਪਤ ਰਾਏ ਦੀ ਫੌਜ ਨੇ ਸਿੰਘ ਘੇਰਾ ਤੋੜਨ ਵਿੱਚ ਕਾਮਯਾਬ ਹੋਏ ਕਿੰਨੇ ਦਿਨਾਂ ਦੇ ਭੁੱਖੇ ਕਿੰਨਾ ਨੁਕਸਾਨ ਹੋਇਆ ਲੇਕਿਨ ਨਵਾਬ ਕਪੂਰ ਸਿੰਘ ਦੀ ਅਗਵਾਈ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਇਹ ਸਾਰੇ ਚੋਟੀ ਦੇ ਜਰਨੈਲਾਂ ਨੇ ਇਤਿਹਾਸ ਸਿਰਜਿਆ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲੀਆ ਸਰਦਾਰ ਨੌਰ ਸਿੰਘ ਸ਼ੁਕਰ ਚੱਕੀਆ ਸਰਦਾਰ ਹਰੀ ਸਿੰਘ ਅਤੇ ਸਰਦਾਰ ਚੜ੍ਹ ਸ਼ੁਕਰ ਚੱਕੀਆ ਸਰਦਾਰ ਹੈ ਜਿਹੜਾ ਨੌਰ ਸਿੰਘ ਇਹ ਸਾਰੇ ਸਰਦਾਰਾਂ ਨੇ ਇਤਿਹਾਸ ਸਿਰਜਦਾ ਬਾਬਾ ਦੀਪ ਸਿੰਘ ਨਾਲ ਹੈ ਘੇਰਾ ਤੋੜ ਦਿੱਤਾ। ਹੁਣ ਘੇਰਾ ਤੋੜ ਕੇ ਸਿੰਘ ਫੌਜ ਹੈ ਜਿਹੜੀ ਸਿੱਖ ਫੌਜ ਹੁਣ ਅੱਗੇ ਵੱਲ ਰਵਾਨਾ ਹੋਈ ਹੈ ਕਹਿਣ ਤੋਂ ਭਾਵ ਪਿੱਛੇ ਵੱਲ ਜਿੱਧਰ ਲਾਹੌਰ ਇਹ ਲਾਹੌਰ ਨੂੰ ਚੱਲੀ ਹੈ ਹਾਲੇ ਜਰਾ ਕੁ ਅੱਗੇ ਗਈ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗਾ ਸਿੰਘੋ ਰੁਕ ਜਾਓ ਆਪਾਂ ਹਾਲੇ ਲੰਮਾ ਪੈਂਡਾ ਤੈਅ ਨਹੀਂ ਕਰਨਾ ਆਪਾਂ ਹਾਲੇ ਇੱਥੇ ਰੁਕਣਾ ਹੈ। ਜਦੋਂ ਇਤਿਹਾਸ ਪੜ੍ਹਦਾ ਮਨੁੱਖ ਹੈਰਾਨ ਹੋ ਜਾਂਦਾ ਹੈ ਐਡਾ ਸਖ਼ਤ ਘੇਰਾ ਤੋੜ ਕੇ ਆਏ ਇਹਦੇ ਵੱਡੇ ਸੰਘਰਸ਼ ਤੋਂ ਬਾਅਦ ਜਦੋਂ ਸਿੱਖ ਮੌਤ ਦੇ ਮੂੰਹ ਵਿੱਚੋਂ ਬਚ ਕੇ ਆਏ ਨੇ ਇੱਕ ਬੰਨੇ ਭੁੱਖ ਨਾਲ ਲੜਾਈ ਮੌਤ ਨਾਲ ਲੜਾਈ ਇੱਕ ਬੰਨੇ ਦੀਵਾਨ ਲਖਪਤ ਰਾਏ ਤੇ ਯਹੀਆ ਖਾਂ ਦੀਆਂ ਫੌਜਾਂ ਨਾਲ ਲੜਾਈ ਇੱਕ ਬੰਨੇ ਪਹਾੜੀਆਂ ਨਾਲ ਲੜਾਈ ਇੱਕ ਬੰਨੇ ਬਹਿੰਦੇ ਰਾਵੀ ਦਰਿਆ ਦੇ ਪਾਣੀ ਨਾਲ ਲੜਾਈ ਜਿਹੜਾ ਕਹਿੰਦਾ ਸੀ ਪਾਰ ਨਹੀਂ ਜਾਣ ਦਿਆਂਗਾ। ਹੁਣ ਦੁਸ਼ਮਣ ਦੀਆਂ ਫੌਜਾਂ ਦਾ ਘੇਰਾ ਤੋੜ ਕੇ ਸਿੰਘ ਬਾਹਰ ਨਿਕਲ ਆਏ ਕੁਝ ਪਿੰਡਾਂ ਤੈਅ ਕੀਤਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗਾ ਸਿੰਘੋ ਰੁਕ ਜਾਓ ਆਪਾਂ ਨੇ ਹਾਲੇ ਹੋਰ ਅੱਗੇ ਨਹੀਂ ਜਾਣਾ ਕਿਉਂ ਕਿਹਾ ਆਪਾਂ ਕੱਲ ਨੂੰ ਇਸੋ ਹੀ ਇਸੇ ਥਾਂ ਤੋਂ ਗੱਲ ਸ਼ੁਰੂ ਕਰਾਂਗੇ ਨਹੀਂ ਤੇ ਰਵਾਇਤ ਇਹ ਹੈ ਵੀ ਹੁਣ ਘੇਰਾ ਟੁੱਟ ਗਿਆ ਚਲੋ ਹੁਣ ਜਾਣਾ ਚਾਹੀਦਾ ਇੱਥੇ ਨਹੀਂ ਰੁਕਣਾ ਚਾਹੀਦਾ ਲੇਕਿਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੀਤੀਵਾਨ ਹੈ ਨੀਤੀ ਬਹੁਤ ਵੱਡਾ ਕੰਮ ਕਰਦੀ ਹੈ ਉਹਨਾਂ ਜ਼ੋਰ ਨਹੀਂ ਕੰਮ ਕਰਦਾ ਹੁੰਦਾ ਜਿੰਨਾ ਜੁਗਤ ਕੰਮ ਕਰਦੀ ਹੁੰਦੀ ਹੈ ਜੁਗਤ ਦਾ ਆਪਣਾ ਇੱਕ ਇਤਿਹਾਸ ਹੁੰਦਾ ਹੈ ਗੱਲ ਇੱਥੋਂ ਆਰੰਭ ਕਰਾਂਗੇ ਅੱਜ ਲਈ ਵਕਤ ਪੂਰਾ ਹੋ ਗਿਆ ਸਤਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਕਰਨਦੀਪ ਸਿੰਘ ਜੀ ਗੁਰੂ ਸਾਹਿਬ ਦੀ ਬੜੀ ਰਹਿਮਤ ਹੈ ਸਮੁੱਚੇ ਜਥੇ ਉੱਤੇ ਬੜਾ ਰਸ ਭਿੰਨਾ ਕੀਰਤਨ ਕਰਦੇ ਨੇ ਮੈਂ ਆਪਣੇ ਜਥੇ ਵੱਲੋਂ ਉਹਨਾਂ ਨੂੰ ਜੀਵਾਂ ਕਹਿੰਦਾ ਆਪ ਸਾਰੀ ਸੰਗਤ ਨੇ ਜਥੇ ਦੇ ਪਿਆਰ ਵਿੱਚ ਬੇਅੰਤ ਸੇਵਾ ਕਰਕੇ ਮਾਣ ਸਨਮਾਨ ਬਖਸ਼ਿਸ਼ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ ਫਤਿਹ ਪ੍ਰਵਾਨ ਕਰੋ ਅਤੇ ਅਗਲਾ ਪ੍ਰੋਗਰਾਮ ਸਰਵਣ ਕਰੋ ਪਿਆਰ ਸਾਹਿਤ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਜਿਵਾਂ ਸਤਿਗੁਰ ਜੀ ਅੱਗੇ ਸਮਾਧ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਾਤੇ ਪ੍ਰਵਾਨ ਕਰਨ, ਦਿਲ ਕੋਲ ਭੇਟਾਂ ਮਨਜ਼ੂਰ ਕਰਨ, ਸਤਿਗੁਰ ਦੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਨ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲਿਆ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨਾਉ ਕਰਾਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਹੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ
मेरे माधव जी सत संगत मिले सो तरिया गुर प्रसाद परम पद पाया सूके काष्ट हरिया रहाओ जनन पिता लोक सुत बनता कोय ना किसकी धरिया सिर सिर रिजक संबाहे ठाकुर काहे मन भाओ करिया ऊडे ऊड आवै सै कोसा तिस पाछै बचरे शरिया तिन कवन खलावै कवन चुगावै मन मह सिमरन करिया सब निदान दस अष्ट सिधान ठाकुर कर तल धरिया जन नानक बाल बाल साध बाल जाइय तेरा अंत ना पारा वरिया राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर अगमा अगम अपारा सब त्यावह है सब त्यावह है तुद जी हर सच्चे सिरजन हारा सब जी तुम्हारे जी तू जिया का दातारा हर त्यावहु संत हो जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट अंतर सर्ब निरंतर जी हर एको पुरख समाना एक दाते एक पेखारी जी सब तेरे चोज वेडाना तू आपे दाता आपे भुगता जी हौ तुद बिन अवर ना जाना तू पार ब्रह्म बेअंत बेअंत जी तेरे क्या गुण आख वखाना जो सेवह है तुद जी जन नानक तिन कुर्बाना हर त्यावह हर त्यावह तुद जी से जन जुग मह सुख वासी से मुकत पए जिन हर त्याया जी तिन तूटी जाम की फासी जिन निरभाओ जिन हर निरभाओ त्याया जी तिन का भाओ सब गवासी जिन सेविया मेरा हर जी ते हर हर रूप समासी से धन जिन हर त्याया जी जन नानक तिन बल जासी तेरी भगत भंडार जी भरे बेअंत बेअंता तेरे भगत सलाहन तुद जी हर अनक अनेक अनंता तेरी अनक करह हर पूजा जी तप तप है जप है बेअंता तेरे अनेक पढ़ है बहु सिमरित सासत जी कर किरिया खट कर्म करंता से भगत भले जन नानक जी जो भाव है मेरे हर भगवंता तू आद पुरख अपरंपर करता जी तुद जेवड अवरना कोई तू जुग जुग एको सदा सदा तू एको जी तू निहचल करता सोई तुद आपे भावै सोई वरतै जी तू आपे करहै सो होई तुद आपे सृष्ट सब उपाई जी तुद आपे सिरज सब गोई जन नानक गुण गावै करते के जी जो सब सह का जानोई आसा महला चौथा तू करता सचियार मैडा साई जो ताओ भावै सोई थीसी
ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ, ਤਿਤ ਸਰ ਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਾ ਚੇਤਸ ਮੂਡ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਾ

ਧਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖਹੋ ਸਰਮਾ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੀਅਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਿਭਕਾਰ ਨਿਰਲੰਬ ਆਦਿ ਅਨੀਲ ਅਨਾਦਿ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਏਕੈਠਾ
ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਅ ਉਬਾਰ ਅਸਿੱਖਿਅ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾ

ਸਬਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਨਹੋ ਸੰਤਹੋ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਨਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

जी तन मन थी वै हरे आ। वाहिगुरु जी का खालसा, वाहिगुरु जी की।

ਸਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਵਿੱਤਰ ਪਾਵਨ ਚਰਨਾ ਕਮਲਾ ਪਾਸ ਸ਼ਬਦ ਚੌਂਕੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਿਰਪਾ ਕਰੋ ਮਿਹਰਬਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸਹੀ ਪਿਆਰਿਆਂ ਦੇ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕੀ ਫਤਿਹ।
1: ਸਗਲ ਗੁਣਾਂ ਕੇ ਦਾਤੇ ਸੁਆਮੀ, ਬਿਨਾਉ ਸੁਨੋ ਇੱਕ ਦੀਨਾ, ਦੇਹੋ ਦਰਸ ਨਾਨਕ ਬਲਿਹਾਰੀ, ਜੀ ਅੜਾ ਬਲ ਬਲ ਕੀਨਾ, ਆਸ ਪਿਆਸੀ ਫਿਰ ਕੈਤਾਈ, ਜਿਉ ਚਾਤ੍ਰਿਕ ਬੂੰਦੇ ਰੇ, ਕਹੋ ਨਾਨਕ ਜੀ ਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ, ਪਹਿਲ ਪੁਰੀਏ ਪੁੰਡਰਕ ਵਨਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨਾਊ ਹਰ ਹਰ ਨਾਚੰਤੀ ਨਾਚਨਾ।